ಸ್ವಾಮಿ.

ਸਰਦਾਰ ਮਨ ਕਰਨ ਸਿੰਘ ਲੰਗਰਾਂ ਲਈ 1100 ਰੁਪਏ ਆਦਰ ਕਰਦੇ। ਪਰਿਵਾਰ ਵਿੱਚ ਸੁੱਖ ਸ਼ਾਂਤੀ ਦੇ ਰੋਗਤਾ ਚੜ੍ਹਦੀ ਕਲਾ ਬਖਸ਼ਣੀ। ਸਰਦਾਰ ਬਲ

ਕਰ ਦੇ। ਸਰਦਾਰ ਆਕਾਸ਼ਦੀਪ ਸਿੰਘ, ਸਰਦਾਰ ਤੇਜਿੰਦਰ ਸਿੰਘ ਜੀ ਸੋਹਣੇ ਸੰਜੋਗਾਂ ਲਈ ਬੇਨਤੀ ਕਰਦੇ। ਕਾਰਜ ਰਾਸ ਕਰਨੇ ਅੰਗ ਸੰਸਾਇਓ ਨਾਮ। ਸਿਆਲੀ ਮੰਗੇਸ਼ ਮਹਿਸ਼ ਦੁਨੇ ਇਮਤਿਹਾਨ ਵਿੱਚ ਕਾਮਯਾਬੀ ਲਈ ਬੇਨਤੀ ਕਰਦੇ। ਪਾਤਸ਼ਾਹ ਕਿਰਪਾ ਕਰਨੀ ਵਿਦਿਆ ਦਾਨ ਬਖਸ਼ਣਾ। ਕਾਰਜ ਰਾਸ ਕਰਨੇ ਅੰਗ ਸੰਸਾ

ਉਹਨਾਂ ਸੰਗਤਾਂ ਨੂੰ ਸਿਰੇ ਪਾਪ ਦੀ ਬਖਸ਼ਿਸ਼ ਹੋਊਗੀ, ਸਿਰੇ ਪਾਪ ਲੈ ਕੇ ਖੁਸ਼ੀਆਂ ਪ੍ਰਾਪਤ ਕਰੋ ਜੀ। ਗੁਰਮੁਖੋ ਇੱਧਰ ਧਿਆਨ ਦਿਓ, ਸਾਰੇ ਪਹਿਲੀ ਵਾਰੀ ਅੰਮ੍ਰਿਤ ਛਕ ਰਹੇ ਸਾਧ ਸੰਗਤ ਜੀ, ਅੱਜ ਤਖ਼ਤ ਸਾਹਿਬ ਤੇ ਅੰਮ੍ਰਿਤ ਸੰਚਾਰ ਹੋਵੇਗਾ। ਜਿਨ੍ਹਾਂ ਸੰਗਤਾਂ ਨੇ ਪਹਿਲੀ ਵਾਰੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੋਵੇ 5 ਰੁਪਏ ਜਮ੍ਹਾਂ ਕਰਾਉਣ, ਜਿਨ੍ਹਾਂ ਸੰਗਤਾਂ ਨੇ ਦੂਜੀ ਵਾਰੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੋਵੇ 25 ਰੁਪਏ ਤਨਖਾਹ ਜਮ੍ਹਾਂ ਕਰਾ ਕੇ, ਸਾਰੇ ਅੰਮ੍ਰਿਤ ਅਬਲਾਖੀ ਸੱਜਣ ਕੇਸ਼ੀ ਇਸ਼ਨਾਨ ਕਰਕੇ ਚਿੱਟੇ ਕਛਹਿਰੇ ਸਵੱਛ ਵਸਤਰ

ਅਰਸ ਕੀਤਾ ਪਾਤਸ਼ਾਹ ਮਹਾਰਾਜ ਜੀ ਬੱਚਿਆਂ ਪਾਸੋਂ ਕੀਰਤਨ ਦੀ ਹਾਜ਼ਰ ਕਰਵਾਈ ਮਹਾਰਾਜ ਜੀ ਸੰਤਾਂ ਨੂੰ ਬੇਅੰਤ ਮਾਇਆ ਜ਼ਰੂਰ ਕਿਰਪਾ ਖਜ਼ਾਨੇ ਪ੍ਰਤੀ ਦਿਨੋ ਦਿਨ ਯਾਤਰਾ

ਛਕਿਆ ਧਰਮ ਹੇਤ ਸੀਸ ਦਿੱਤੇ ਸਿੱਖੀ ਸਦਕ ਨਹੀਂ ਆ ਰਿਹਾ ਤਿਨਾ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਦੀ ਸਾਵੇ ਬੁਲਾਰੇ।

ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਿਹਾ ਬਿਰਧ ਕੀ ਪਾਇਦ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਦੇ ਬੋਲ ਵਾਲੇ ਬੋਲਾ ਰੇ।

ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬੁਲਾਰੇ, ਸ਼੍ਰੀ ਅਕਾਲ ਤਖਤ ਸਾਹਿਬ ਜੀ ਬਾਬਾ ਢਲ ਜੀ ਸੰਤੋਖ ਸਰ ਜੀ ਵਿਵੇਕ ਸਰ ਜੀ ਰਾਮ ਸਰ ਜੀ ਕਾਲ ਸਰ ਜੀ

ਸਰਬੱਤ ਸਮੂਹ ਖਾਲਸੇ ਦੀ ਕੋ ਨਗਾਰਿਆ ਨਿਸ਼ਾਨ ਸਾਹਿਬ ਸਨ ਜੁਗਤ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਵੇ ਬੁਲਾਰੇ ਬੋਲੋ ਬੋਲੋ ਬੋਲੋ ਸ੍ਰੀ ਵਾਹਿਗੁਰੂ।

ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾ ਸਰਬ ਸੁਖ ਪਾਵਹੀ ਮੇਰੇ ਮਨਾ ਜਪ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰ

ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੋਲੇ ਆਲਮ ਨੂਰੇ ਕਾਇਨਾਤ ਸ੍ਰੀ ਕਲਗੀ ਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੀ ਪੰਥ ਦੇ ਵਾਲੀ ਆਪੇ ਗੁਰਚੇਲ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਪਾਵਨ ਦੀਵਾਨ ਦੀਆਂ ਹਾਜ਼ਰੀਆਂ ਭਰ ਕੇ ਵਡਭਾਗੀ ਹੋ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਣਾ ਵਿਖੇ ਹਾਜ਼ਰੀਆਂ ਭਰ ਕੇ ਹੋਰ ਆਤਮਿਕ ਲਾਭ ਪ੍ਰਾਪਤ ਕਰਨ ਦਾ ਸਮਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾਲਤਾ ਕਰਕੇ ਬਖਸ਼ਿਸ਼ ਕਰ ਰਹੇ ਨੇ। ਸਰਬਤ ਮਾਈ ਭਾਈ ਜਗਿਆਸੂ ਜਾਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਣਾਂ ਦਾ ਧਿਆਨ ਧਰਦਿਆਂ ਹੋਇਆਂ ਪਾਵਨ ਗੁਰ ਸ਼ਬਦ ਦੀ ਵਿਚਾਰ ਦੇ ਨਾਲ ਆਪਣੇ ਆਪਣੇ ਮਨ ਨੂੰ ਜੋੜੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼ਿਸ਼ ਕੀਤਾ।

ਸ਼ਾਂਤੀ ਦੇ ਪੁੰਜ ਗੁਰਬਾਣੀ ਦੇ ਮੁਜਸਮੇ ਸਰਬਤ ਜੀਆਂ ਦੇ ਤਾਰਨਹਾਰ ਗੁਰਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਸ ਜਗਿਆਸੂ ਜਨਾਂ ਦੀ ਬੇਨਤੀ ਹੈ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਜੋ ਵਾਹਿਗੁਰੂ ਜੀ ਦੇ ਨਾਲ ਦਿਲੋਂ ਪਿਆਰ ਕਰਦੇ ਨੇ, ਵਾਹਿਗੁਰੂ ਜੀ ਦੀ ਬੰਦਗੀ ਦੇ ਨਾਲ ਜੁੜੇ ਹੋਏ ਨੇ, ਸਿਮਰਨ ਭਜਨ ਕਰਦੇ ਨੇ, ਤਿਹਨਾਂ ਦਾ ਵਾਹਿਗੁਰੂ ਜੀਆਂ ਦੇ ਪ੍ਰਥਾਏ ਹਿਰਦੇ ਦਾ ਭਾਵ ਕਿਹੋ ਜਿਹਾ ਹੁੰਦਾ ਹੈ? ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨਾਮ ਦੇ ਰਸੀਆਂ ਦਾ ਪਿਆਰ ਪਾਵਨ ਗੁਰ ਸ਼ਬਦ ਦੁਆਰਾ ਉਚਾਰਨ ਕਰਕੇ ਉਹਨਾਂ ਦੇ ਮਨ ਦੀ ਅਵਸਥਾ ਐਸੀ ਹੁੰਦੀ ਹੈ, ਇੱਕ ਘੜੀ ਮਾਤਰ ਵੀ ਪ੍ਰਭੂ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦੇ ਸਿਮਰਨ ਤੋਂ ਬਿਨਾਂ ਰਹਿੰਦੇ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਜਗਿਆਸੂਆਂ ਦੇ ਹਿਰਦਿਆਂ ਦੇ ਪਿਆਰ ਨੂੰ ਕਥਨ ਕੀਤਾ। ਉਹ ਬੇਨਤੀਆਂ ਕਰਦੇ ਨੇ, ਵਾਹਿਗੁਰੂ ਜੀ ਇੱਕ ਘੜੀ ਮਾਤਰ ਵੀ ਸਾਨੂੰ ਆਪ ਜੀ ਦਾ ਨਾਮ ਵਿਸਰਨਾ ਜਾਵੇ, ਜਿਵੇਂ ਸਤਿਗੁਰਾਂ ਨੇ ਆਪ ਆਪਣੀ ਅਵਸਥਾ ਨੂੰ ਕਿਹਾ ਸੀ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀ ਹੈ ਪ੍ਰਿਯ ਤੁਧ ਭਗਵੰਤਾ। ਇਸੇ ਪ੍ਰਕਾਰ ਮਹਾਂਪੁਰਖ ਧਾਰਨਾ ਗਾਇਆ ਕਰਦੇ ਸਨ, ਇੱਕ ਘੜੀ ਦਾ ਵਿਛੋੜਾ ਮੇਰੇ ਪ੍ਰੀਤਮਾ, ਯੁੱਗਾਂ ਦੇ ਸਮਾਨ ਬੀਤਦਾ। ਆਪ ਜੀ ਦੇ ਵਿਛੋੜੇ ਦੀ ਇੱਕ ਘੜੀ ਵੀ ਕਈ ਯੁੱਗਾਂ ਵਰਗੀ ਲੱਗਦੀ।

0: ਸਭ ਅੰਤ ਨਾ ਜਾਣੇ ਅਤੇ ਜੇ ਵਿਛੋੜੇ ਦੇ ਵਿੱਚ ਪ੍ਰਤੱਖ ਰਾਤਰੀ ਲੰਘੇ ਤਾਂ ਉਹ ਤਾਂ ਯੁੱਗ ਕਿਣੇ ਹੀ ਨਹੀਂ ਜਾਂਦੇ, ਉਹ ਯੁੱਗ ਉਹ ਰਾਤਰੀ ਕਿੰਨੇ ਯੁੱਗਾਂ ਜਿੰਨੀ ਲੰਬੀ ਲੱਗਦੀ ਉਹ ਯੁੱਗ ਨਹੀਂ ਗਿਣੇ ਜਾਂਦੇ। ਇਹ ਪਿਆਰਿਆਂ ਦਾ ਪਿਆਰ ਹੈ ਜੋ ਉਸਤਤ ਕਰ ਕਰ ਜੀਵਾਂ ਐਸੀ ਜੀਵਨ ਸ਼ੈਲੀ ਨੂੰ ਧਾਰਨ ਕਰਦੇ ਨੇ, ਜਿਨ੍ਹਾਂ ਨੇ ਗੁਰਬਾਣੀ ਨੂੰ ਜੀਵਨ ਜਾਚ ਬਣਾਇਆ, ਜਿਨ੍ਹਾਂ ਦਾ ਵਾਹਿਗੁਰੂ ਜੀ ਦੀ ਬੰਦਗੀ ਦੇ ਨਾਲ ਇਤਨਾ ਜ਼ਿਆਦਾ ਪਿਆਰ ਹੈ, ਬੇਨਤੀਆਂ ਕਰਦੇ ਨੇ ਪ੍ਰਭ ਬਿਨ ਰਹਿਣ ਨਾ ਜਾਏ ਘਰੀ। ਹੇ ਪ੍ਰਭੂ ਪਰਮੇਸ਼ਰ ਜੀ, ਆਪ ਜੀਆਂ ਤੋਂ ਬਿਨਾਂ ਸਾਡੇ ਪਾਸੋਂ ਇੱਕ ਘੜੀ ਮਾਤਰ ਆਪ ਜੀ ਦੇ ਸਿਮਰਨ ਅਤੇ ਦਰਸ਼ਨਾਂ ਤੋਂ ਬਿਨਾਂ ਰਿਹਾ ਨਹੀਂ ਜਾਂਦਾ ਹੈ।
1: ਸਰਬ ਸੁਖ ਤਾਹੂ ਕੇ ਪੂਰਨ,
0: ਕਿਉਂਕਿ ਸਾਰੇ ਜਿਹੜੇ ਸੁਖ ਨੇ ਨਾ ਇਸ ਪਰਮੇਸ਼ਰ ਜੀ ਦੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਪੂਰਨ ਜੀ ਦੀ ਬੰਦਗੀ ਕਰਕੇ ਮਿਲਦੇ ਨੇ। ਸਾਰਿਆਂ ਸੁੱਖਾਂ ਦੇ ਦਾਤਾ ਵਾਹਿਗੁਰੂ ਜੀ ਨੇ, ਲੋਕ ਦੇ ਸੁੱਖਾਂ ਦੇ ਦਾਤੇ, ਪਰ ਲੋਕ ਦੇ ਸੁੱਖਾਂ ਦੇ ਦਾਤੇ ਆਤਮਿਕ ਸ਼ਾਂਤੀ ਦੇ ਦਾਤੇ, ਬ੍ਰਹਮ ਗਿਆਨ ਦੇ ਦਾਤੇ, ਸਰੂਪ ਰੂਪ ਦੀ ਪ੍ਰਾਪਤੀ ਦੇ ਦਾਤੇ, ਸਾਰੇ ਸੁੱਖਾਂ ਦੇ ਦਾਤੇ ਵਾਹਿਗੁਰੂ ਜੀ ਨੇ। ਇਸੇ ਪ੍ਰਕਾਰ
1: ਸੁਖ ਤਾਹੂ ਕੇ ਪੂਰਨ,
0: ਸਾਰੇ ਸੁਖ ਉਹਨਾਂ ਦੇ ਤਾਂ ਹੀ ਪ੍ਰਾਪਤ ਹੋਏ ਨੇ, ਉਹੀ ਉਹੀ ਬ੍ਰਹਮ ਗਿਆਨ ਦੀ ਪੂਰਨ ਅਵਸਥਾ ਨੂੰ ਪ੍ਰਾਪਤ ਹੋਏ ਹਨ।
1: ਜਾਗਾ ਸੁਖ ਹੈ ਹਰੀ,
0: ਜਿਨ੍ਹਾਂ ਦੇ ਹਿਰਦੇ ਦੇ ਅੰਦਰ ਸੁਖ ਸਰੂਪ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਵੱਸਦਾ ਹੈ, ਬੰਦਗੀ ਵੱਸਦੀ ਏ, ਜਿਨ੍ਹਾਂ ਨੂੰ ਨਾਮ ਕਦੇ ਵਿਸਰਦਾ ਨਹੀਂ, ਦੁੱਖ ਉਹਨਾਂ ਦੇ ਨੇੜੇ ਵੀ ਨਹੀਂ ਆਉਂਦਾ ਹੈ, ਵਿਸ਼ਰਾਮ ਦੇ ਕਰਕੇ ਹਜ਼ੂਰ ਪਾਤਸ਼ਾਹ ਜੀ ਫਰਮਾਉਂਦੇ ਹਨ,
1: ਮੰਗਲ ਰੂਪ ਪ੍ਰਾਨ ਜੀਵਨ ਤਨ।
0: ਇਵੇਂ ਬੇਨਤੀਆਂ ਕਰਦੇ ਨੇ ਹੇ ਅਕਾਲ ਪੁਰਖ ਵਾਹਿਗੁਰੂ ਜੀ, ਆਪ ਜੀ ਦਾ ਜਿਹੜਾ ਅੰਮ੍ਰਿਤ ਨਾਮ ਹੈ ਨਾ, ਇਹ ਤੇ ਮੰਗਲ ਰੂਪ ਹੈ, ਮੰਗਲ ਕਹੀਏ ਆਨੰਦ, ਇਹ ਤੇ ਆਨੰਦ ਰੂਪ ਹੈ, ਜਿਵੇਂ ਜਿਵੇਂ ਜਪੀਏ, ਜਿਵੇਂ ਜਿਵੇਂ ਸੁਣੀਏ, ਜਿਵੇਂ ਜਿਵੇਂ ਅਰਾਧੀਏ, ਤਿਵੇਂ ਤਿਵੇਂ ਆਨੰਦ ਪ੍ਰਾਪਤ ਹੁੰਦਾ ਹੈ। ਮਹਾਰਾਜ, ਆਪ ਜੀ ਦਾ ਜਿਹੜਾ ਅੰਮ੍ਰਿਤ ਨਾਮ ਹੈ ਨਾ, ਇਹ ਪ੍ਰਾਣਦਾਤਾ ਅਤੇ ਜੀਵਨਦਾਤਾ ਹੈ, ਅਰਥਾਤ ਪ੍ਰਾਣਾਂ ਨੂੰ ਅਤੇ ਜੀਵਨ ਨੂੰ ਸਫਲਿਆ ਕਰਨ ਵਾਲਾ ਹੈ।
1: ਸਿਮਰਤ ਆਨੰਦ ਘਨਾ,
0: ਮਹਾਰਾਜ ਸਾਡਾ ਧਨ ਵੀ ਆਪ ਜੀ ਦਾ ਅੰਮ੍ਰਿਤ ਨਾਮ ਹੀ ਹੈ। ਇਸ ਪ੍ਰਕਾਰ ਹਜ਼ੂਰ ਫਰਮਾਉਂਦੇ ਨੇ, ਸਿਮਰਤ ਆਪ ਜੀ ਦੇ ਅੰਮ੍ਰਿਤ ਨਾਮ ਨੂੰ ਜਪਣ ਦੇ ਨਾਲ ਅਨਦ ਅਨਦ ਦਵੈਤ ਭਾਵਨਾ ਤੋਂ ਰਹਿਤ ਹੋਈਦਾ। ਇਹ ਜਿਹੜੀ ਮਨ ਦੀ ਦਵੈਤ ਹੈ ਨਾ, ਕਿਸੇ ਸਾਧਨ ਨਾਲ ਨਹੀਂ ਮਿਟਦੀ, ਨਾ ਜਲ ਧਾਰਿਆਂ ਨਾਲ, ਨਾ ਹੱਠ ਯੋਗ ਨਾਲ, ਨਾ ਕਸ਼ਟ ਯੋਗ ਦੇ ਨਾਲ, ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਨਾਲ ਸਿੱਧਾਂ ਨੇ ਬੇਅੰਤ ਦਵੈਸ਼ ਕਰਕੇ ਆਪਣੇ ਆਪ ਨੂੰ ਵੱਡਾ ਅਤੇ ਸਤਿਗੁਰੂ ਜੀ ਨੂੰ ਨੀਵਾਂ ਸਿੱਧ ਕਰਨਾ ਚਾਹਿਆ, ਭਾਵੇਂ ਕਦੇ ਵੀ ਕਾਮਯਾਬ ਨਾ ਹੋ ਸਕੇ। ਗਰੀਬ ਨਿਵਾਜ ਸਾਹਿਬ ਜੀ ਫਰਮਾਉਂਦੇ ਨੇ, ਇਸ ਪ੍ਰਕਾਰ ਦਵੈਤ ਭਾਵਨਾ ਤੋਂ ਰਹਿਤ ਹੋਈਦਾ, ਦਵੈਸ਼ ਮਿਟਦੀ ਏ ਆਪ ਜੀ ਦਾ ਨਾਮ ਜਪਣ ਦੇ ਨਾਲ। ਸਿਮਰਤ ਅਨਦ ਘਨਾ, ਅਨਦ ਦਾ ਦੂਸਰਾ ਅਰਥ ਹੈ ਆਨੰਦ। ਮਹਾਰਾਜ, ਆਪ ਜੀ ਦੇ ਅੰਮ੍ਰਿਤ ਨਾਮ ਨੂੰ ਜਪਣ ਦੇ ਨਾਲ ਘਨਾ ਕਹੀਏ ਬਹੁਤਾ ਜ਼ਿਆਦਾ, ਜਿਹੜਾ ਕਹਿਣ ਬੇਅੰਤ ਆਨੰਦ ਆਪ ਜੀ ਦੇ ਅੰਮ੍ਰਿਤ ਨਾਮ ਦਾ ਸਿਮਰਨ ਕਰਨੇ ਦੇ ਨਾਲ ਪ੍ਰਾਪਤ ਹੁੰਦਾ ਹੈ ਜੀਓ।
1: ਵੱਡ ਸਮਰੱਥ ਸਦਾ ਸਦ ਸੰਗੇ,
0: ਮਹਾਰਾਜ ਆਪ ਜੀ ਸਾਰਿਆਂ ਦੇ ਨਾਲੋਂ ਵੱਡੇ ਹੋ, 33 ਕਰੋੜ ਦੇਵਤੇ, 96 ਕਰੋੜ ਦੇਵੀਆਂ, 125 ਲੱਖ ਪੈਗੰਬਰ, 64 ਜੋਗਣੀਆਂ, 52 ਬੀਰ, 7 ਮੁਨੀ, ਇਸੇ ਪ੍ਰਕਾਰ 7 ਰਿਸ਼ੀ, 9 ਸਦਰਸ਼ ਨਹੀਂ ਪੁੱਜ ਸਕਦਾ। ਆਪ ਜੀ ਸਾਰਿਆਂ ਤੋਂ ਵੱਡ ਵੱਡੇ ਹੋ, ਸਮਰੱਥ, ਫਿਰ ਸਰਬ ਕਲਾ ਸਮਰੱਥ। ਕਿਸੇ ਅਵਤਾਰ ਵਿੱਚ 1 ਕਲਾ ਹੈ, ਕਿਸੇ ਵਿੱਚ 2 ਕਲਾ, ਕਿਸੇ ਵਿੱਚ 4, ਕਿਸੇ ਵਿੱਚ 14 ਅਤੇ ਕਿਸੇ ਵਿੱਚ 16, ਪਰ ਮਹਾਰਾਜ ਆਪ ਜੀ ਤਾਂ ਸਰਬ ਕਲਾ ਸਮਰੱਥ ਹੋ। ਫਿਰ ਸਦਾ ਸਦ ਸੰਗੇ, ਸਦਾ ਸਦਾ ਰਹਿਣ ਵਾਲੇ ਹੋ, ਅਤੇ ਆਪਣੇ ਪਿਆਰਿਆਂ ਦੇ ਸਦਾ ਸਦ ਹਮੇਸ਼ਾ ਹਮੇਸ਼ਾ ਅੰਗ ਸੰਗ ਹੀ ਵੱਸਦੇ ਹੋ। ਸਦਾ ਅੰਗ ਸੰਗੇ ਅਭੰਗੰ ਬਿਭੂਤੇ,
1: ਗੁਣ ਰਸਨਾ ਕਵਨ ਪਨਾ।
0: ਮਹਾਰਾਜ ਆਪ ਜੀ ਦੇ ਬੇਅੰਤ ਬੇਅੰਤ ਬੇਅੰਤ ਬੇਅੰਤ ਗੁਣ ਨੇ, ਅਤੇ ਰਸਨਾ ਜਿਹਵਾ ਇਹ ਜ਼ੁਬਾਨ ਵਿਚਾਰੀ ਇੱਕ ਹੈ, ਇੱਕ ਰਸਨਾ ਦੇ ਨਾਲ ਆਪ ਜੀ ਦੇ ਕਿਹੜੇ ਕਿਹੜੇ ਗੁਣਾਂ ਦਾ ਵਖਿਆਨ ਕਰੀਏ। ਆਪ ਜੀ ਨੂੰ ਪਤਿਤ ਪਾਵਨ ਕਹੀਏ, ਸਰਬ ਕਲਾ ਸਮਰੱਥ ਕਹੀਏ, ਇਸੇ ਪ੍ਰਕਾਰ ਬਖਸ਼ਿੰਦ ਕਹੀਏ, ਰਹੀਮ ਕਹੀਏ, ਕਰੀਮ ਕਹੀਏ, ਦਾਤਾ ਕਹੀਏ, ਸੁੱਖਾਂ ਦੇ ਦਾਤਾ ਕਹੀਏ, ਲੋਕ ਸਵਾਰਨ ਵਾਲੇ ਕਹੀਏ, ਪਰਲੋਕ ਸਵਾਰਨ ਵਾਲੇ ਕਹੀਏ, ਪਦਾਰਥਾਂ ਦੇ ਦਾਤਾ ਕਹੀਏ, ਸੰਤਾਨ ਦੇ ਦਾਤਾ ਕਹੀਏ, ਅਰੋਗਤਾ ਦੇ ਦਾਤਾ ਕਹੀਏ, ਤਰੱਕੀਆਂ ਦੇ ਦਾਤਾ ਕਹੀਏ, ਧਨ ਦੇ ਦਾਤਾ ਕਹੀਏ, ਅੰਨ ਦੇ ਦਾਤਾ ਕਹੀਏ, ਕਿਹੜੇ ਕਿਹੜੇ ਗੁਣ ਕਥਨ ਕਰੀਏ। ਮਹਾਰਾਜ ਰਸਨਾ ਤੇ ਸਾਡੀ ਇੱਕ ਹੈ, ਗੁਣ ਆਪ ਜੀ ਦੇ ਬੇਅੰਤ ਨੇ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ।

0: महिमा वर्ण न साकाओ तू ठाकुर ऊच भगवाना महाराज ਬੇਅੰਤ ਗੁਣ ਆਪ ਜੀ ਦੇ ਇੱਕ ਰਸਨਾ ਦੇ ਨਾਲ ਕਥਨ ਨਹੀਂ ਹੁੰਦੇ ਹਨ।
1: ਮਾਨ ਪਵਿੱਤਰਾ ਮਾਨ ਪਵਿੱਤਰਾ
0: ਮਹਾਰਾਜ ਜਿਸ ਆਪ ਜੀ ਸੱਚਖੰਡ ਅਸਥਾਨ ਵਿਖੇ ਵਸਦੇ ਹੋ ਨਾ ਉਹ ਸੱਚਖੰਡ ਅਸਥਾਨ ਪਵਿੱਤਰ ਹੈ। ਇਸੇ ਪ੍ਰਕਾਰ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ ਸਤ ਸੰਗਤ ਸਾਧ ਸੰਗਤ ਰੂਪੀ ਸਥਾਨ ਵਿੱਚ ਵਸਦੇ ਹੋ ਉਹ ਸਤ ਸੰਗਤ ਸਾਧ ਸੰਗਤ ਰੂਪੀ ਸਥਾਨ ਵੀ ਪਵਿੱਤਰ ਹੈ। ਜੋ ਆਪ ਜੀ ਆਪਣੇ ਪਿਆਰੇ ਹੋਣ ਦਾ ਆਪਣੇ ਸੰਤ ਹੋਣ ਦਾ ਭਗਤ ਹੋਣ ਦਾ ਦਾਸ ਹੋਣ ਦਾ ਚਾਕਰ ਹੋਣ ਦਾ ਸੇਵਾਦਾਰ ਹੋਣ ਦਾ ਚੌਰ ਬਰਦਾਰ ਹੋਣ ਦਾ ਟਹਿਲੂਏ ਹੋਣ ਦਾ ਆਪਣੇ ਜਨ ਹੋਣ ਦਾ ਭਗਤ ਹੋਣ ਦਾ ਮਾਣ ਬਖਸ਼ਦੇ ਹੋ ਨਾ ਮਹਾਰਾਜ ਉਹ ਆਪ ਜੀ ਦਾ ਬਖਸ਼ਿਸ਼ ਕੀਤਾ ਹੋਇਆ ਮਾਣ ਸਨਮਾਨ ਵੀ ਅਤਿਅੰਤ ਪਵਿੱਤਰ ਹੈ। ਇਸੇ ਪ੍ਰਕਾਰ
1: ਮਾਨ ਪਵਿੱਤਰਾ ਮਾਨ ਪਵਿੱਤਰਾ
0: ਹੇ ਗਰੀਬ ਨਿਵਾਜ ਪਾਤਸ਼ਾਹ ਪਰਮੇਸ਼ਰ ਜੀਓ ਜਿਸ ਹਿਰਦੇ ਅਸਥਾਨ ਦੇ ਅੰਦਰ ਆਪ ਜੀ ਵਸਦੇ ਹੋ ਨਾ ਉਹ ਰਿਦਾ ਸਥਾਨ ਵੀ ਪਵਿੱਤਰ ਹੈ ਮਾਨ ਪਵਿੱਤਰਾ। ਮਹਾਰਾਜ ਸੱਚੇ ਪਾਤਸ਼ਾਹ ਜੀ ਜਿਸ ਮਨ ਦੇ ਵਿੱਚ ਆਪ ਜੀ ਦਾ ਜਾਪ ਹੁੰਦਾ ਉਹ ਮਨ ਵੀ ਪਵਿੱਤਰ ਹੈ ਮਾਨ ਪਵਿੱਤਰਾ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਜਿਹੜੇ ਆਪ ਜੀ ਦੇ ਨਾਮ ਦਾ ਮੰਨਣ ਕਰਦੇ ਨੇ ਨਾ ਉਹ ਵੀ ਪਵਿੱਤਰ ਨੇ। ਮੰਨੇ ਕੀ ਗਤ ਕਹੀ ਨਾ ਜਾਏ ਮੰਨਣ ਕਰਨ ਵਾਲਿਆਂ ਦੀ ਵੀ ਗਤੀ ਜੋ ਕਹਿਣ ਵਿੱਚ ਨਹੀਂ ਆਉਂਦੀ। ਇਸ ਕਰਕੇ ਮਾਨ ਜੋ ਮਹਾਰਾਜ ਆਪ ਜੀ ਦਾ ਮੰਨਣ ਕਰਦੇ ਨੇ ਉਹ ਵੀ ਪਵਿੱਤਰ ਰੂਪ ਹੋਏ ਹਨ।
1: ਪਵਿੱਤਰ ਸੁਨਨ ਕਹਿਨ ਹਾਰੇ
0: ਜਿਹੜੇ ਆਪ ਜੀ ਦੇ ਅੰਮ੍ਰਿਤ ਨਾਮ ਨੂੰ ਸੁਣਨ ਵਾਲੇ ਨੇ ਨਾ ਉਹ ਅੰਮ੍ਰਿਤ ਨਾਮ ਨੂੰ ਸੁਣ ਕੇ ਪਵਿੱਤਰ ਹੋ ਗਏ। ਜਿਹੜੇ ਆਪ ਜੀ ਦੇ ਨਾਮ ਨੂੰ ਆਪ ਜੀ ਦੇ ਜਸ ਨੂੰ ਕਹਿਣ ਵਾਲੇ ਨੇ ਉਹ ਕਹਿ ਕਰਕੇ ਪਵਿੱਤਰ ਹੋ ਗਏ। ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ। ਇਹ ਪਾਠ ਭਰ ਪੂਰੇ ਕਰਨਾ ਭਰ ਪੂਰੇ ਨਹੀਂ ਕਰਨਾ। ਪੱਪੇ ਦੁਲੈਂਕੜ ਰਾਰੇ ਲਾ ਪੂਰੇ ਹੈ ਭਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਇਸ ਪ੍ਰਕਾਰ ਮਹਾਰਾਜ ਆਪ ਜੀਆਂ ਦੇ ਅੰਮ੍ਰਿਤ ਨਾਮ ਨੂੰ ਜਿਹੜੇ ਸੁਣਨ ਵਾਲੇ ਨੇ ਉਹ ਵੀ ਮਹਾਂ ਪਵਿੱਤਰ ਨੇ। ਜਿਹੜੇ ਆਪ ਜੀ ਦੇ ਜਸ ਨੂੰ ਕਹਿਣ ਵਾਲੇ ਨੇ ਮਹਾਰਾਜ ਉਹਨਾਂ ਦਾ ਪਤਤ ਪੁਣਾ ਦੂਰ ਹੋ ਗਿਆ। ਜਿਸ ਪ੍ਰਕਾਰ ਬਾਲਮੀਕ ਜੀ ਬਟਵਾੜਾ ਸੀ ਨਾ ਧਾੜੇ ਮਾਰਨੇ ਕੌਡੀ ਕੌਡੀ ਪਿੱਛੇ ਬੰਦਾ ਮਾਰ ਦੇਣਾ ਜੇਬਾਂ ਕੱਟ ਲੈਣੀਆਂ ਧਨ ਮਨ ਖੋਲ ਮਾਲ ਖੋਹ ਲੈਣਾ ਬਸਤਰ ਤੱਕ ਲੁਹਾ ਲੈਣੇ ਆਪ ਜੀ ਦੇ ਨਾਮ ਨੂੰ ਜਪਿਆ ਦੁਨੀਆ ਦੇ ਅੰਦਰ ਭਗਵਾਨ ਬਾਲਮੀਕ ਸਦਵਾਇਆ। ਇਸੇ ਪ੍ਰਕਾਰ ਸਾਧ ਸੰਗਤ ਜੀ ਇੱਕ ਬਾਲਮੀਕ ਸੁਪਚਾਰੋ ਜੀ ਹੋਏ ਨੇ ਜਿਨ੍ਹਾਂ ਨੇ ਪਾਂਡਵਾਂ ਦਾ ਜੱਗ ਸਫਲਾ ਕੀਤਾ ਸੀ ਕੁੱਤੇ ਤੱਕ ਵੀ ਮਾਰ ਕੇ ਖਾ ਜਾਣੇ ਪਰ ਅੰਮ੍ਰਿਤ ਨਾਮ ਨੂੰ ਜਪਿਆ ਅਤੇ ਭਗਵਾਨ ਸਦਾਏ। ਇਸੇ ਪ੍ਰਕਾਰ ਸਤਿਗੁਰੂ ਜੀ ਬਚਨ ਕਰਦੇ ਨੇ ਜਿਸ ਕਿਸੇ ਨੇ ਵੀ ਆਪ ਜੀ ਦੇ ਨਾਮ ਨੂੰ ਜਪ ਲਿਆ ਕਹਿ ਲਿਆ ਨੂੰ ਅਤੇ ਜਿਹਨੇ ਘਰ 'ਚ ਹੀ ਖੂਹ ਬਣਾਇਆ ਸੀ ਧਰਮਾਣਾ ਦੇਣਾ ਧਨ ਮਾਲ ਲੁੱਟ ਲੈਣਾ ਅਤੇ ਬੰਦਿਆਂ ਨੂੰ ਮਾਰ ਕੇ ਖੂਹ 'ਚ ਸੁੱਟ ਦੇਣਾ ਉਸ ਨੂੰ ਉਪਦੇਸ਼ ਦਿੱਤਾ। ਸਤਿਗੁਰੂ ਜੀ ਤੋਂ ਉਪਦੇਸ਼ ਸੁਣ ਕੇ ਨਾਮ ਦੇ ਕਹਿਣ ਵਾਲਾ ਹੋਇਆ ਅਤੇ ਠੱਗ ਤੋਂ ਸੱਚਮੁੱਚ ਦਾ ਸੱਜਣ ਹੋ ਗਿਆ। ਭੂਮੀਆਂ ਚੋਰ ਸੀ ਨਾ ਰਾਜੇ ਦੇ ਦਰਬਾਰ ਤੱਕ ਵੀ ਚੋਰੀ ਕਰਨ ਪਹੁੰਚ ਗਿਆ ਪਰ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੇ ਬਚਨਾਂ ਨੂੰ ਮੰਨਿਆ ਸੱਚ ਬੋਲਣਾ ਲੂਣ ਖਾ ਕੇ ਹਰਾਮ ਨਹੀਂ ਕਰਨਾ ਅਤੇ ਗਰੀਬ ਮਾਰ ਨਹੀਂ ਕਰਨੀ ਪਵਿੱਤਰ ਹੋ ਗਿਆ। ਹਜ਼ੂਰ ਬਚਨ ਕਰਦੇ ਨੇ ਪਵਿੱਤਰ ਸੁਣਨ ਕਹਿਣ ਹਾਰੇ ਜਿਹੜੇ ਵੀ ਆਪ ਜੀ ਦੇ ਨਾਮ ਨੂੰ ਕਹਿਣ ਵਾਲੇ ਨੇ ਸੁਣਨ ਵਾਲੇ ਨੇ ਉਹ ਸਾਰੇ ਪਵਿੱਤਰ ਹੋ ਗਏ ਹਨ।
1: ਆਹ ਨਾਨਕ ਤੇ ਭਾਵਨ ਪਵਿੱਤਰਾ
0: ਪੰਜਵੇਂ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪ੍ਰਮਾਣ ਪੁਰਖ ਪੰਚਮ ਅਵਤਾਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਭਾਈ ਉਹ ਭਵਨ ਪਵਿੱਤਰਾ ਉਹ ਪ੍ਰਤੱਖ ਘਰ ਉਹ ਅਸਥਾਨ ਜਿਹੜੇ ਵਸਣ ਵਾਲੇ ਨੇ ਉਹ ਸਫਲੇ ਹਨ ਪਵਿੱਤਰ ਹਨ।
1: ਰਾਮ ਹੈ ਸੰਤ ਤੁਮਾਰੇ
0: ਜਿਨ੍ਹਾਂ ਅਸਥਾਨਾਂ ਦੇ ਵਿੱਚ ਜਿਨ੍ਹਾਂ ਘਰਾਂ ਦੇ ਵਿੱਚ ਹੇ ਪਰਮੇਸ਼ਰ ਜੀ ਆਪ ਜੀ ਦੇ ਸੰਤ ਵਸਦੇ ਨੇ ਨਾ ਉਹ ਘਰ ਵੀ ਪਵਿੱਤਰ ਨੇ। ਇਸੇ ਪ੍ਰਕਾਰ ਜਿੱਥੇ ਸੰਤ ਜਨ ਵਸਦੇ ਨੇ ਦੇਹੀ ਕਿਸ ਕੀ ਵਾਪੁਰੀ ਪਵਿੱਤਰ ਹੋਏ ਗੋ ਗ੍ਰਾਮ। ਇੱਕ ਦੇਹੀ ਦੀ ਤੇ ਗੱਲ ਹੀ ਕੀ ਹੈ ਪੂਰਾ ਦਾ ਪੂਰਾ ਪਿੰਡ ਪਵਿੱਤਰ ਹੋ ਜਾਂਦਾ ਜਿੱਥੇ ਸੰਤ ਜਨ ਵਸਦੇ ਹੋਣ। ਜਿੱਥੇ ਨਾਮ ਜਪੀਐ ਪ੍ਰਭ ਪਿਆਰੇ ਸੇ ਅਸਥਲ ਸੋਏ ਨਿਚੋ ਬਾਰੇ। ਜਿੱਥੇ ਨਾਮ ਨਾ ਜਪੀਐ ਮੇਰੇ ਗੋਏ ਦਾ ਸੇ ਨਗਰ ਉਜਾੜੀ ਜੀਓ। ਇਸ ਪ੍ਰਕਾਰ ਸਤਿਗੁਰਾਂ ਦੇ ਅੰਮ੍ਰਿਤ ਬਚਨ ਨੇ ਇਸੇ ਪ੍ਰਕਾਰ
1: ਆਹੋ ਨਾਨਕ ਤੇ ਭਵਨ ਪਵਿੱਤਰਾ
0: ਉਹ ਸਰੀਰਾਂ ਰੂਪੀ ਭਵਨ ਮਨ ਰੂਪੀ ਭਵਨ ਘਰ ਪਵਿੱਤਰ ਹਨ।
1: ਸੰਤ ਤੁਮਾਰੇ
0: ਜਿਸ ਸਰੀਰ ਰੂਪੀ ਘਰ ਦੇ ਵਿੱਚ ਆਪ ਜੀ ਦੇ ਸੰਤ ਜਨ ਵਸਦੇ ਨੇ ਅਰਥਾਤ ਸੰਤ ਜਨਾਂ ਦਾ ਮਨ ਵੀ ਪਵਿੱਤਰ ਸੰਤ ਜਨਾਂ ਦਾ ਸਰੀਰ ਵੀ ਪਵਿੱਤਰ ਉਹ ਘਰ ਵੀ ਪਵਿੱਤਰ ਹੈ ਜਿੱਥੇ ਪਰਮੇਸ਼ਰ ਜੀ ਆਪ

0: ਜੀ ਦੇ ਸੰਤ ਜਨ ਨਿਵਾਸ ਕਰਦੇ ਹਨ ਜੀਉ
1: ਸਾਰਗ ਮਹੱਲਾ ਪੰਜਵਾ
0: ਸਾਰਗ ਰਾਗ ਦੇ ਅੰਦਰ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਨ
1: ਰਸਨਾ ਜਪਤੀ ਤੂੰ ਹੀ ਤੂੰ ਹੀ
0: ਸੋ ਮਹਾਰਾਜ ਗੁਰਮੁਖ ਪਿਆਰਿਆਂ ਦਾ ਜੋ ਹੋਰ ਪਿਆਰ ਨਾਮ ਜਪਣ ਦਾ ਉਹ ਕਥਨ ਕਰੋ ਜਿਸ ਨੂੰ ਸਰਵਣ ਕਰਕੇ ਰੰਗ ਲਾਗਤ ਲਾਗਤ ਲਾਗਤ ਹੈ ਬੰਦਗੀ ਦਾ ਰੰਗ ਲੱਗਦਿਆਂ ਲੱਗਦਿਆਂ ਲੱਗਦਿਆਂ ਲੱਗਦਿਆਂ ਲੱਗ ਜਾਂਦਾ ਹੈ ਮਹਾਰਾਜ ਕਿਰਪਾਲਤਾ ਕਰੋ ਬੰਦਗੀ ਵਾਲਿਆਂ ਦਾ ਆਚਰਣ ਬੰਦਗੀ ਵਾਲਿਆਂ ਦਾ ਜੀਵਨ ਕਰਤੱਵ ਆਚਾਰ ਰਹੁ ਰੀਤੀ ਉਹਨਾਂ ਦੀ ਮਰਿਆਦਾ ਸਾਡੇ ਤਾਂ ਹੀ ਕਥਨ ਕਰਕੇ ਸੁਣਾਓ ਅਤੇ ਸਤਿਗੁਰੂ ਜੀ ਬਚਨ ਕਰਦੇ ਨੇ ਜਿਹੜੇ ਪਿਆਰ ਵਾਲੇ ਨੇ ਨਾ ਉਹਨਾਂ ਦੀ ਜਿਹੜੀ ਰਸਨਾ ਜ਼ੁਬਾਨ ਹੈ ਹਰ ਵੇਲੇ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਦਾ ਜਾਪ ਕਰਦੀ ਹੈ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਅੰਮ੍ਰਿਤ ਗੁਰਬਾਣੀ ਰਚੀ ਏ ਉਹਨਾਂ ਵਿੱਚੋਂ ਇੱਕ ਬਾਣੀ ਦਾ ਨਾਮ ਹੈ ਅਕਾਲ ਉਸਤਤ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਅਕਾਲ ਉਸਤਤ ਨੂੰ ਉਚਾਰਨ ਕਰ ਰਹੇ ਨੇ ਲਿਖਾਰੀ ਸਿੰਘ ਉਸ ਗੁਰਬਾਣੀ ਨੂੰ ਲਿਖ ਰਿਹਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਜੀ ਦਾ ਜਸ ਕਥਨ ਕਰਦੇ ਨੇ ਜਲਸ ਤੁਹੀਂ ਥਲਸ ਤੁਹੀਂ ਇਸ ਪ੍ਰਕਾਰ ਜਦੋਂ ਕਥਨ ਕਰਨਾ ਕਰਦੇ ਨੇ ਮਕੀ ਤੁਹੀਂ ਮਕਾਂ ਤੁਹੀਂ ਬੇਅੰਤ ਥਾਵਾਂ 'ਤੇ ਕਥਨ ਕੀਤਾ ਮਹਾਰਾਜ ਜਲਾਂ 'ਚ ਤੁਸੀਂ ਵੱਸਦੇ ਹੋ ਥਲਾਂ 'ਚ ਤੁਸੀਂ ਵੱਸਦੇ ਹੋ ਮਕਾਨਾਂ 'ਚ ਤੁਸੀਂ ਵੱਸਦੇ ਹੋ ਮਕਾਨਾਂ ਵਿੱਚ ਵੱਸਣ ਵਾਲੇ ਮਕਾਨੀਆਂ 'ਚ ਤੁਸੀਂ ਵੱਸਦੇ ਹੋ ਬੇਅੰਤ ਥਾਵਾਂ 'ਤੇ ਕਥਨ ਕਰਕੇ ਨਾ ਵਾਹਿਗੁਰੂ ਜੀ ਦੀ ਹੋਂਦ ਨੂੰ ਪਿਆਰ ਵਿੱਚ ਜੁੜ ਗਏ ਫਿਰ ਉਚਾਰਦੇ ਨੇ ਤੁਹੀਂ ਤੁਹੀਂ ਤੁਹੀਂ ਤੁਹੀਂ ਤੁਹੀਂ ਤੁਹੀਂ ਤੁਹੀਂ ਤੁਹੀਂ ਜੋ ਉਚਾਰਨ ਲੱਗੇ ਉਚਾਰਦੇ ਗਏ ਉਚਾਰਦੇ ਗਏ ਉਚਾਰਦੇ ਗਏ ਤੁਸੀਂ ਤੁਸੀਂ ਉਚਾਰਦੇ ਗਏ ਸਤਿਗੁਰੂ ਸਾਹਿਬ ਜੀ ਉਚਾਰਦੇ ਜਾਂਦੇ ਨੇ ਲਿਖਾਰੀ ਸਿੰਘ ਦੀ ਕਲਮ ਜਿਹੜੀ ਹੈ ਨਾ ਉਹ ਸਾਧ ਸੰਗਤ ਜੀ ਉਹ ਹਵਾ ਦੀ ਨਿਆਈ ਚੱਲਦੀ ਜਾਂਦੀ ਹੈ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਮੌਜ ਦੇ ਨਾਲ ਆਨੰਦ ਦੇ ਨਾਲ ਨੇਤਰ ਖੋਲ੍ਹੇ ਨੇ ਜਾਣਿਆ ਤੁਸੀਂ ਤੁਸੀਂ ਤੁਸੀਂ ਤੁਸੀਂ ਉਚਾਰਨ ਕਰ ਰਹੇ ਹਾਂ ਅਤੇ ਇਸ ਵੇਲੇ ਸਿੱਖ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਇਹ ਕਲਯੁੱਗ ਦਾ ਸਮਾਂ ਆਪ ਜੀ ਤਾਂ ਵਾਹਿਗੁਰੂ ਜੀ ਦੇ ਨਾਲ ਇੱਕੋ ਚਾਹੇ ਕਿੰਨੀ ਵਾਰ ਇੱਕੋ ਅਲਫਾਜ਼ ਇੱਕੋ ਸ਼ਬਦ ਨੂੰ ਉਚਾਰੀ ਜਾਓ ਪਰ ਇਹ ਜਿਹੜਾ ਇੰਨੀ ਵਾਰ ਲਿਖਿਆ ਗਿਆ ਹੈ ਜਦੋਂ ਆਮ ਜਨ ਸਾਧਾਰਨ ਸਿੱਖ ਗੁਰਬਾਣੀ ਪੜ੍ਹਨਗੇ ਜਾਂ ਤਾਂ ਉਚਾਟ ਹੋ ਜਾਣਗੇ ਕਿ ਤੁਸੀਂ ਤੁਸੀਂ ਲਿਖਿਆ ਦੂਜੀ ਗੱਲ ਹੀ ਨਹੀਂ ਜਾਂ ਫਿਰ ਇੰਨੀ ਵੱਡੀ ਗਿਣਤੀ ਇਹ ਕਿ ਲਿਖਦਿਆਂ ਜਪਦਿਆਂ ਜਪਦਿਆਂ ਪੜ੍ਹਦਿਆਂ ਪੜ੍ਹਦਿਆਂ ਕਿੰਨੀ ਵਾਰ ਬੋਲਿਆ ਗਿਆ ਕਿੰਨੀ ਵਾਰ ਛੁੱਟ ਗਿਆ ਇਹ ਵੀ ਪਤਾ ਨਹੀਂ ਲੱਗਣਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਸਿੱਖਾ ਕਿੰਨੀ ਵਾਰ ਲਿਖਿਆ ਗਿਆ ਤੁਸੀਂ ਤੁਸੀਂ ਸਿੱਖ ਨੇ ਦੱਸਿਆ ਮਹਾਰਾਜ 16,000 ਵਾਰ ਤੁਸੀਂ ਤੁਸੀਂ ਤੁਸੀਂ ਤੁਸੀਂ ਲਿਖਿਆ ਗਿਆ 16,000 ਵਾਰ ਫਿਰ ਬੇਨਤੀ ਕੀਤੀ ਮਹਾਰਾਜ 16,000 ਵਾਰ ਬਾਣੀ ਦਾ ਪਾਠ ਕਰਦਿਆਂ ਨਿਤਨੇਮ ਕਰਦਿਆਂ 10 ਗ੍ਰੰਥੀ ਪੜ੍ਹਨ ਵਾਲੇ ਅਕਾਲ ਉਸਤਤ ਪੜ੍ਹਨ ਵਾਲੇ ਤੁਸੀਂ ਤੁਸੀਂ 16,000 ਵਾਰ ਜਪਦਿਆਂ ਕਿਧਰੇ ਉਕਾਈ ਹੋ ਜਾਵੇਗੀ ਕਿਸੇ ਤੋਂ ਵੱਧ ਜਪਿਆ ਜਾਵੇਗਾ ਕਿਸੇ ਤੋਂ ਘੱਟ ਜਪਿਆ ਜਾਵੇਗਾ ਕਈ ਜਪਣਗੇ ਹੀ ਨਹੀਂ ਇੰਨੇ ਅੰਗ ਵੀ ਛੱਡਣ ਦਾ ਯਤਨ ਕਰਨਗੇ ਜਾਂ ਆਲਸ ਕਰਨਗੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ ਜੋ ਸਾਰੇ ਪੜ੍ਹ ਸਕਣ ਤਾਂ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਪ੍ਰੀਤਮ ਜੀ ਨੇ ਬਚਨ ਕਰਨਾ ਕੀਤਾ ਸਿੱਖਾ 16 ਵਾਰ ਤੁਸੀਂ ਤੁਸੀਂ ਉਚਾਰਨ ਕੀਤਾ ਰੱਖ ਲੈ ਜਿਹੜਾ ਵੀ 16 ਵਾਰ ਤੁਸੀਂ ਤੁਸੀਂ ਤੁਸੀਂ ਤੁਸੀਂ ਜਪੇਗਾ ਨਾ ਜੋ ਅਸੀਂ 16,000 ਵਾਰ ਤੁਸੀਂ ਤੁਸੀਂ ਜਪਿਆ ਸਾਡੇ 16,000 ਜਪਣ ਜਿੰਨਾ ਫਲ ਉਸ ਨੂੰ ਮਿਲਿਆ ਕਰੇਗਾ ਅਤੇ ਸਾਧ ਸੰਗਤ ਜੀ ਅਕਾਲ ਉਸਤਤ ਦੇ ਵਿੱਚ ਫਿਰ ਤੁਸੀਂ ਤੁਸੀਂ ਤੁਸੀਂ ਤੁਸੀਂ ਇਹ ਸ਼ਬਦ ਇਹ ਜਾਪ ਇਹ ਅੱਖਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਉਸਤਤ ਦੇ 16 ਵਾਰ ਲਗਾਤਾਰ ਲਿਖੇ ਹੋਏ ਨੇ ਅਤੇ ਸਤਿਗੁਰੂ ਜੀ ਬਚਨ ਕਰਦੇ ਨੇ ਗੁਰਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਹੜੇ ਪਿਆਰ ਵਾਲੇ ਨੇ ਨਾ ਉਹ ਮੈਂ ਮੇਰੀ ਦਾ ਬਚਨ ਨਹੀਂ ਕਰਦੇ ਮੇਰਾ ਮੁਜਮਹ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ ਕਿਉਂਕਿ ਇਹ ਨਿਜਮ ਹੈ ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਹੀਂ ਸਰੈ ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰਹਿ ਆਏ ਇਸੇ ਪ੍ਰਕਾਰ ਸਾਧ ਸੰਗਤ ਜੀ ਇਹ ਪਿਆਰ ਦੀ ਨਿਸ਼ਾਨੀ ਹੈ ਜਿੱਥੇ ਮੋਹ ਹੁੰਦਾ ਨਾ ਇਨਸਾਨ ਕਹਿੰਦਾ ਇਹ ਵਸਤੂ ਮੇਰੀ ਹੈ ਇਹ ਚੀਜ਼ ਮੇਰੀ ਹੈ ਇਹ ਘਰ ਮੇਰਾ ਹੈ ਘਰ ਵਾਲੀ ਮੇਰੀ ਹੈ ਪਦਾਰਥ ਮੇਰੇ ਨੇ ਬੱਚੇ ਮੇਰੇ ਨੇ ਧਨ ਮੇਰਾ ਹੈ ਪ੍ਰੋਪਰਟੀ ਮੇਰੀ ਏ ਜਾਗੀਰ ਮੇਰੀ ਏ ਮਨੁੱਖ ਮੇਰੀ ਮੇਰੀ ਕਰਦਾ ਮੋਹ ਦਾ ਮਾਰਿਆ ਹੋਇਆ ਅਤੇ ਆਪਣੇ ਸੰਬੰਧੀਆਂ ਨੂੰ ਅਤੇ ਘਰ ਦੇ ਜੀਆਂ ਨੂੰ ਕਹਿੰਦਾ ਮੇਰਾ ਤੁਹਾਡੇ ਨਾਲ ਬੜਾ ਪਿਆਰ ਹੈ ਪਰ ਸਾਧ ਸੰਗਤ ਜੀ ਜਿੱਥੇ ਮੇਰਾ ਆ ਜਾਵੇ ਮੇਰੀ ਆ ਜਾਵੇ ਉੱਥੇ ਪਿਆਰ ਨਹੀਂ ਉੱਥੇ ਮੋਹ ਹੁੰਦਾ ਹੈ ਪਿਆਰ ਦੀ ਅਤੇ ਮੋਹ ਦੀ ਪਰਿਭਾਸ਼ਾ ਬੜੀ ਅਲੱਗ ਹੈ ਇੱਕ ਚੜ੍ਹਦਾ ਦੂਜਾ ਲਹਿੰਦਾ ਪਿਆਰ ਦੀ ਪਰਿਭਾਸ਼ਾ ਹੁੰਦੀ ਉੱਥੇ ਮੈਂ ਮੇਰੀ ਦਾ ਕਦੇ ਅੱਖਰ ਕਦੇ ਨਾਮ ਆਵੇ ਹੀ ਨਾ ਧੰਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਆਪਣੇ ਜੀਵਨ ਕਾਲ ਵਿੱਚ ਕਦੇ ਮੇਰਾ ਸ਼ਬਦ ਹੀ ਨਹੀਂ ਵਰਤਿਆ, ਕਦੇ ਮੈਂ ਕਹਿ ਕੇ ਗੱਲ ਹੀ ਨਹੀਂ ਕੀਤੀ। ਜੇ ਕਿਸੇ ਕਾਰਜ ਨੂੰ ਕਰਨ ਵਾਸਤੇ ਚੜ੍ਹਾਈ ਵੀ ਕਰਨੀ ਨਾ, ਮੁਗਲਾਂ ਨੂੰ ਸੋਧਣ ਵਾਸਤੇ, ਬੰਧਾਂ ਨੂੰ ਛਡਾਉਣ ਵਾਸਤੇ ਜਾਣਾ, ਇਹ ਨਹੀਂ ਸੀ ਕਿਹਾ ਕਰਦੇ ਕਿ ਮੈਂ ਚੜ੍ਹ ਕੇ ਜਾਵਾਂਗਾ, ਮੈਂ ਸਿੰਘ ਲੈ ਕੇ ਜਾਵਾਂਗਾ। ਬਚਨ ਕਰਿਆ ਕਰਦੇ ਸਨ ਗੁਰੂ ਕਾ ਖਾਲਸਾ ਇਹ ਕਾਰਜ ਕਰੇਗਾ, ਗੁਰੂ ਕਾ ਖਾਲਸਾ ਆਪਣੇ ਆਪ ਨੂੰ ਕਹਿ ਕਰਕੇ ਸਾਧ ਸੰਗਤ ਜੀ ਪ੍ਰਸੰਨ ਹੋਣਾ। ਕਦੇ ਮੈਂ ਸ਼ਬਦ ਆਪਣੀ ਰਸਨਾ 'ਤੇ ਨਹੀਂ ਲਿਆਂਦਾ। ਭਗਤ ਕਬੀਰ ਸਾਹਿਬ ਜੀ ਬਚਨ ਕਰਦੇ ਨੇ ਨਾ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮਹਿ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਇਸ ਪ੍ਰਕਾਰ ਸਾਧ ਸੰਗਤ ਜੀ ਜਿਹੜੇ ਪਿਆਰ ਵਾਲੇ ਨੇ ਉਹ ਤੂੰ ਹੀ ਤੂੰ ਕਹਿੰਦੇ ਨੇ, ਉਹਨਾਂ ਦੀ ਰਸਨਾ 'ਤੇ ਮੈਂ ਹੰਕਾਰ ਦਾ ਸ਼ਬਦ ਨਹੀਂ ਆਉਂਦਾ। ਅਤੇ ਸਾਹਿਬ ਬਚਨ ਕਰਦੇ ਨੇ ਪਿਆਰ ਵਾਲਿਆਂ ਦੀ ਮਰਿਆਦਾ ਇਹ ਹੈ, ਉਹ ਵਾਹਿਗੁਰੂ ਜੀ ਦੇ ਅੱਗੇ ਆਪਾ ਭਾਵ ਸਮਰਪਿਤ ਕਰ ਦਿੰਦੇ ਨੇ। ਸਮਰਪਣ ਤੋਂ ਬਿਨਾਂ ਪਿਆਰ ਹੋ ਹੀ ਨਹੀਂ ਸਕਦਾ। ਜੇ ਸਾਡਾ ਸਤਿਗੁਰੂ ਜੀ ਦੇ ਨਾਲ ਪਿਆਰ ਨਹੀਂ ਜਾਂ ਘੱਟ ਹੈ, ਉਹਦਾ ਕਾਰਨ ਇਹ ਹੈ ਅਸਾਂ ਨੇ ਆਤਮ ਭਾਵ ਤੋਂ ਸਤਿਗੁਰੂ ਜੀ ਦੇ ਅੱਗੇ ਸਮਰਪਣ ਨਹੀਂ ਕੀਤਾ। ਦਿਲੀ ਪਿਆਰ ਜਿਸ ਨੂੰ ਸਤਿਗੁਰੂ ਕਲਗੀਧਰ ਸਾਹਿਬ ਜੀ ਬਚਨ ਕਰਦੇ ਨੇ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਉਹ ਦਿਲੀ ਮੁਹੱਬਤ ਜਿਹਨੂੰ ਸਤਿਗੁਰੂ ਜੀ ਬਚਨ ਕਰਦੇ ਨੇ, ਜਾਓ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਜਿਨ੍ਹਾਂ ਨੇ ਆਤਮ ਭਾਵ ਤੋਂ ਸਮਰਪਣ ਮਨ ਬਾਣੀ ਸਰੀਰ ਕਰਕੇ ਕਰ ਦਿੱਤਾ, ਫਿਰ ਆਪਾਂ ਕੁਰਬਾਨ ਤੇ ਉਹੀ ਹੀ ਕਰਦੇ ਨੇ ਨਾ। ਤੇ ਜਿਨ੍ਹਾਂ ਨੇ ਸਮਰਪਣ ਨਹੀਂ ਕੀਤਾ, ਕਹਿੰਦੇ ਮੇਰਾ ਸਰੀਰ ਬਚਣਾ ਚਾਹੀਦਾ, ਮੇਰੀ ਜ਼ਿੰਦਗੀ, ਮੇਰੀ ਉਮਰ ਬਚਣੀ ਚਾਹੀਦੀ, ਮੈਂ ਬਚ ਜਾਣਾ ਚਾਹੀਦਾ, ਮੈਂ ਪਰਿਵਾਰ ਪਾਲਣਾ, ਮੈਂ 100 ਕੰਮ ਕਰਨੇ ਨੇ। ਤੇ ਜਿਨ੍ਹਾਂ ਨੇ ਸਮਰਪਣ ਕਰ ਦਿੱਤਾ ਉਹ ਕਹਿੰਦੇ ਘਰ ਵੀ ਤੁਹਾਡਾ, ਪਰਿਵਾਰ ਵੀ ਤੁਹਾਡਾ, ਰੱਖਣ ਵਾਲੇ ਵੀ ਤੁਸੀਂ ਤੇ ਪਾਲਣ ਵਾਲੇ ਵੀ ਤੁਸੀਂ, ਕਿਉਂਕਿ ਸਮਰਪਣ ਕਰ ਦਿੱਤਾ। ਜਿਨ੍ਹਾਂ ਨੇ ਸਮਰਪਣ ਕਰ ਦਿੱਤਾ, ਚਾਹੇ ਚਮਕੌਰ ਦੀ ਗੜੀ ਹੋਵੇ, ਚਾਹੇ ਵੱਡਾ ਘੱਲੂ ਘਾਰਾ ਹੋਵੇ, ਚਾਹੇ ਛੋਟਾ ਘੱਲੂ ਘਾਰਾ ਹੋਵੇ, ਚਾਹੇ ਤੀਜਾ ਘੱਲੂ ਘਾਰਾ ਜੂਨ 84 ਦਾ ਕਿਉਂ ਨਾ ਹੋਵੇ, ਆਪਾਂ ਤੇ ਕੁਰਬਾਨ ਕਰ ਦਿੱਤਾ ਪਰ ਸਤਿਗੁਰੂ ਜੀ ਵੱਲ ਪਿੱਠ ਨਾ ਕੀਤੀ। ਉਹ ਸਦਾ ਬੇਨਤੀਆਂ ਕਰਦੇ ਰਹੇ, ਤਨ ਮਨ ਤੇਰਾ, ਧਨ ਭੀ ਤੇਰਾ, ਤੂੰ ਠਾਕੁਰ ਸਵਾਮੀ ਪ੍ਰਭ ਮੇਰਾ। ਇਹ ਪਿਆਰ ਵਾਲਿਆਂ ਦਾ ਪਿਆਰ ਹੈ। ਪਿਆਰ ਵਿੱਚ ਆ ਕੇ ਆਪਾਂ ਕੁਰਬਾਨ ਕਰ ਦੇਣਾ, ਤੇ ਕਦੇ ਇਹ ਨਹੀਂ ਬਚਨ ਕਰਦੇ ਕਿ ਮੈਂ ਆਪਾ ਵਾਰਿਆ, ਬਲਕਿ ਬਚਨ ਕਰਦੇ ਨੇ ਤੇਰਾ ਤੁਝ ਕੋ ਸੌਂਪਤੇ ਕਿਆ ਲੱਗਾ ਮੇਰਾ। ਮਹਾਰਾਜ ਇਹ ਸਰੀਰ ਤੇ ਹੈ ਹੀ ਤੁਹਾਡਾ, ਇਹ ਸੀਸ ਤੇ ਹੈ ਹੀ ਤੁਹਾਡਾ ਮਹਾਰਾਜ, ਇਹ ਜ਼ਿੰਦਗੀ, ਇਹ ਪ੍ਰਾਣ ਸਭ ਕੁਝ ਤੁਹਾਡਾ ਹੀ ਹੈ, ਤੁਹਾਡਾ, ਤੁਹਾਨੂੰ ਸੌਂਪ ਦੇਣਾ ਕੀਤਾ ਮਹਾਰਾਜ, ਇਹ ਭੇਟਾ ਪ੍ਰਵਾਨ ਕਰ ਲਓ। ਬਾਬਾ ਦੀਪ ਸਿੰਘ ਸਾਹਿਬ ਜੀ ਸੀਸ ਦੀ ਭੇਟਾ ਲੈ ਕੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਆਂ ਦੇ ਚਰਨਾਂ 'ਚ ਪੁੱਜੇ ਨੇ ਨਾ, ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਕੇ ਇਹ ਸੀਸ ਦੀ ਭੇਟਾ ਪ੍ਰਵਾਨ ਕਰੋ। ਸਤਿਗੁਰ ਆਗਿਆ ਸੀਸ ਭੇਟ ਦਿਓ, ਜੇ ਸਤਿਗੁਰ ਸੱਚ ਹੈ ਭਾਵ ਹੈ। ਇਸ ਪ੍ਰਕਾਰ ਭਾਈ ਐਸਾ ਪ੍ਰੇਮ ਉਹਨਾਂ ਦਾ ਆਉਂਦਾ, ਉਹ ਮੈਂ ਸ਼ਬਦ ਨਹੀਂ ਉਚਾਰਦੇ, ਉਹ ਤੇ ਤੂੰ ਹੀ ਦਾ ਜਾਪ ਕਰਦੇ ਨੇ। ਮਹਾਰਾਜ ਆਦਿ ਵਿੱਚ ਵੀ ਆਪ ਸੀ, ਜੁਗਾਦ ਵੀ ਆਪ ਸੀ, ਹੁਣ ਵੀ ਆਪ, ਅੱਗੇ ਵੀ ਆਪ ਹੀ ਹੋਵੋਗੇ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਤਨ ਮਨ ਧਨ ਸਭ ਸਤਿਗੁਰੂ ਜੀ ਨੂੰ ਅਰਪਣ ਕਰਕੇ ਤੇ ਫਿਰ ਬਚਨ ਕਰਦੇ ਨੇ, ਨਾ ਮੈਂ ਕੁਛ ਸੀ ਨਾ ਹਾਂ ਤੇ ਕਦੇ ਹੋਵਾਂਗਾ, ਸਭ ਕੁਛ ਆਪ ਹੀ ਆਪ ਹੋ। ਸੋ ਰਸਨਾ ਜਪਤੀ ਤੂੰ ਤੂੰ, ਉਹਨਾਂ ਦੀ ਰਸਨਾ ਸਦਾ ਤੂੰ ਹੀ ਦਾ ਜਾਪ ਕਰਦੀ ਹੈ ਜੀਓ।
1: ਮਾਤ ਗਰਭ ਤੁਮਹੀ ਪ੍ਰਤ ਪਾਲਕ,
0: ਮਹਾਰਾਜ ਤਿੰਨਾਂ ਦਾ ਨਿਸ਼ਚਾ ਵਾਹਿਗੁਰੂ ਜੀ ਦੇ ਪ੍ਰਥਾ ਇੱਕ ਐਸਾ ਹੁੰਦਾ ਹੈ। ਸਤਿਗੁਰੂ ਜੀ ਬਚਨ ਕਰਦੇ ਨੇ, ਉਹ ਐਵੇਂ ਨਿਸ਼ਚਾ ਕਰਦੇ ਤੇ ਬੇਨਤੀਆਂ ਕਰਦੇ ਨੇ, ਮਹਾਰਾਜ ਜੀ ਮਾਤਾ ਦੇ ਗਰਭ ਦੇ ਵਿੱਚ, ਮਾਤਾ ਦੇ ਉਦਰ ਵਿੱਚ ਤੁਸਾਂ ਨੇ ਹੀ ਸਾਡੀ ਪ੍ਰਤ ਪਾਲਣਾ ਕੀਤੀ ਹੈ ਜੀਓ।
1: ਮ੍ਰਿਤ ਮੰਡਲ ਇੱਕ ਤੂੰ ਹੀ,
0: ਇਹ ਜਿਹੜੀ ਧਰਤੀ ਹੈ, ਇਹ ਜਿਹੜਾ ਜਗਤ ਹੈ, ਇਹ ਜਿਹੜਾ ਸੰਸਾਰ ਹੈ, ਇਹ ਜਿਹੜੀ ਦੁਨੀਆ ਹੈ, ਇਹ ਜਿਹੜਾ ਜੱਗ ਹੈ, ਇਸ ਨੂੰ ਕਿਹਾ ਜਾਂਦਾ ਮ੍ਰਿਤ ਮੰਡਲ। ਮ੍ਰਿਤ ਦਾ ਅਰਥ ਹੁੰਦਾ ਮੌਤ, ਇਹ ਮੌਤ ਦਾ ਮੰਡਲ ਹੈ। ਜਿਹੜਾ ਵੀ ਇੱਥੇ ਆਇਆ ਉਸਦੀ ਮੌਤ ਨਿਸ਼ਚਿਤ ਹੈ। ਹਰ ਇੱਕ ਪ੍ਰਾਣੀ ਮਾਤਰ ਜੋ ਵੀ ਜਨਮ ਲੈ ਕੇ ਆਇਆ ਨਾ, ਜਾਂ ਕਹਿ ਲਈਏ ਸਾਰੇ ਪ੍ਰਾਣੀ, ਮਰਨ ਲਿਖਾਏ ਆਏ ਨਹੀਂ ਰਹਿਣਾ। ਵਾਹਿਗੁਰੂ ਜੀ ਦੇ ਕੋਲ ਆਪਣੀ ਮੌਤ ਦਾ ਦਿਨ ਸਾਰੇ ਲਿਖਾ ਕੇ ਆਏ ਨੇ, ਕਿਸੇ ਨੇ ਸਦਾ ਰਹਿਣਾ ਨਹੀਂ। ਪਹਿਲਾਂ ਪਰਮੇਸ਼ਰ ਜੀ ਨੇ ਮੌਤ ਲਿਖੀ ਅਤੇ ਫਿਰ ਜਨਮ ਦਿੱਤਾ ਹੈ। ਇਸ ਪ੍ਰਕਾਰ ਬਚਨ ਕਰਦੇ ਨੇ, ਮ੍ਰਿਤ ਮੰਡਲ ਬੇਨਤੀਆਂ ਕਰਦੇ ਨੇ ਵਾਹਿਗੁਰੂ ਜੀ, ਇਸ ਮ੍ਰਿਤ ਮੰਡਲ ਮੌਤ ਦੇ ਲੋਕ ਇਸ ਪ੍ਰਿਥਵੀ ਮੰਡਲ ਦੇ ਉੱਪਰ ਵੀ ਆਪ ਜੀ ਹੀ ਸਾਡੇ ਇੱਕ ਰਖਵਾਲੇ ਹੋ
1: ਜੀਓ।
0: ਵਿਸ਼ਰਾਮ ਦੇ ਕਰਕੇ ਹਜ਼ੂਰ ਫੁਰਮਾਉਂਦੇ ਹਨ,
1: ਤੁਮ ਹੈ ਪਿਤਾ ਤੁਮ ਹੀ ਭੁਨ ਮਾਤਾ।
0: ਭਾਈ ਹੋਰ ਪਿਆਰ ਤਿੰਨਾਂ ਦਾ ਸਰਵਣ ਕਰੋ, ਉਹ ਵਾਹਿਗੁਰੂ ਜੀ ਦੇ ਸਨਮੁਖ ਕਹਿੰਦੇ ਨੇ, ਵਾਹਿਗੁਰੂ ਜੀ ਆਪ ਹੀ ਸਾਡੇ ਪਿਤਾ ਰੂਪ ਹੋ, ਮਹਾਰਾਜ ਜੀ ਆਪ ਹੀ ਸਾਡੀ ਮਾਤਾ ਰੂਪ ਹੋ,
1: ਹਿਤ ਭਰਾਤਾ,
0: ਮਹਾਰਾਜ ਹਿਤ ਹਿਤ ਕਰਨ ਵਾਲੇ, ਪਿਆਰ ਕਰਨ ਵਾਲੇ, ਸਾਡੇ ਸੱਜਣ, ਸਾਡੇ ਮਿੱਤਰ ਵੀ ਤੁਸੀਂ ਹੋ ਤੇ ਸਾਡੇ ਭਰਾ ਵੀ ਤੁਸੀਂ ਹੋ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭ ਨਹੀਂ ਥਾਈ ਤਾਂ ਭਾਉ ਕਿਹਾ ਕਾੜਾ ਜੀਓ। ਸਾਡੀ ਮਾਤਾ ਵੀ ਤੁਸੀਂ, ਸਾਡੇ ਪਿਤਾ ਵੀ ਤੁਸੀਂ, ਸਾਡੇ ਸੱਜਣ ਵੀ ਤੁਸੀਂ, ਸਾਡੇ ਮਿੱਤਰ ਵੀ ਤੁਸੀਂ, ਸਾਡੇ ਦੋਸਤ ਵੀ ਤੁਸੀਂ, ਸਾਡੇ ਭਰਾ ਵੀ ਤੁਸੀਂ, ਸਾਡੇ ਹਿਤਕਾਰੀ ਵੀ ਤੁਸੀਂ, ਸਾਡੇ ਸੰਬੰਧੀ ਵੀ ਤੁਸੀਂ। ਮਹਾਰਾਜ ਸਭ ਕੁਛ ਆਪ ਹੈ, ਆਪ ਸਭ ਕੁਛ ਸਾਡੇ ਆਪ ਹੀ ਆਪ ਹੋ ਜੀਓ।
1: ਤੁਮ ਪਰਿਵਾਰ ਤੁਮਹਿ ਆਧਾਰਾ,
0: ਮਹਾਰਾਜ ਸਾਡੀ ਦਾਦੀ ਦਾਦਾ, ਸਾਡੀ ਨਾਨੀ ਨਾਨਾ, ਸਾਡੇ ਭੂਆ ਫੁੱਫੜ, ਸਾਰਾ ਪਰਿਵਾਰ, ਕੁਟੰਬ ਇਤਿਆਦਿਕ ਜੋ ਕੁਝ ਵੀ ਹੈ ਨਾ, ਸਾਰੇ ਸੰਬੰਧੀ ਸਾਡਾ ਤੁਸੀਂ ਹੀ ਤੁਸੀਂ ਹੋ। ਤੁਮਹਿ ਆਧਾਰਾ, ਮਨ ਬਾਣੀ ਸਰੀਰ ਕਰਕੇ ਸਾਨੂੰ ਇੱਕ ਆਪ ਜੀਆਂ ਦਾ ਹੀ ਆਸਰਾ ਹੈ ਜੀਓ।
1: ਪ੍ਰਾਣ ਦਾਤਾ,
0: ਮਹਾਰਾਜ ਜੀ ਆਪ ਜੀ ਹੀ ਸਾਡੇ ਪ੍ਰਾਣਾਂ ਦੇ ਦਾਤੇ ਹੋ, ਸਾਨੂੰ ਸਾਹ ਦੇਣ ਵਾਲੇ, ਸਵਾਸ ਦੇਣ ਵਾਲੇ ਆਪ ਹੋ। ਅਸੀਂ ਕੋਈ ਯਤਨ ਨਾ ਥੋੜਾ ਲੈਂਦੇ ਹਾਂ, ਸੁੱਤੇ ਪਏ ਹੁੰਦੇ ਰਾਤਰੀ ਦੇ ਸਮੇਂ, ਆਪਣੇ ਆਪ ਦਾ ਪਤਾ ਨਹੀਂ ਤੇ ਸਾਹਾਂ ਨੂੰ ਕਿਸ ਨੂੰ, ਸਾਹਾਂ ਦਾ ਉਸ ਵੇਲੇ ਕਿਸ ਨੂੰ ਗਿਆਨ ਹੈ, ਅਰਥਾਤ ਗਿਆਨ ਨਹੀਂ। ਆਪ ਹੀ ਪ੍ਰਾਣਾਂ ਦੇ ਦਾਤੇ ਹੋ ਨਾ, ਜਾਗਦਿਆਂ, ਸੁੱਤਿਆਂ, ਤੁਰਦਿਆਂ, ਫਿਰਦਿਆਂ, ਖਾਂਦਿਆਂ, ਪੀਂਦਿਆਂ ਹਰ ਵੇਲੇ ਸਾਹ ਦੇ ਰਹੇ ਹੋ। ਮਹਾਰਾਜ ਸਾਡੇ ਸਵਾਸਾਂ ਦਾ ਆਧਾਰ, ਪ੍ਰਾਣਾਂ ਦੇ ਦਾਤਾ ਰੂਪ ਵੀ ਆਪ ਹੋ, ਪ੍ਰਾਣ ਦੇਣ ਵਾਲੇ।
1: ਖਜ਼ੀਨਾ ਤੁਮਹਿ ਜ਼ਰੀਨਾ,
0: ਮਹਾਰਾਜ ਸਾਡਾ ਖਜ਼ੀਨਾ, ਖਜ਼ਾਨਾ ਵੀ ਤੁਸੀਂ ਹੋ। ਤੁਮਹਿ ਜ਼ਰੀਨਾ, ਜ਼ਰੀਨਾ ਕਹੀਏ ਜ਼ਰ, ਜ਼ਰ ਕਹੀਏ ਧਨ, ਸਾਡੇ ਹਿਰਦੇ ਰੂਪੀ ਖਜ਼ਾਨੇ ਦੇ ਅੰਦਰ ਧਨ ਵੀ ਆਪ ਹੋ। ਇਸੇ ਪ੍ਰਕਾਰ ਜ਼ਰੀਨਾ ਕਹੀਏ ਜ਼ਰੀਦਾਰ ਬਸਤਰ, ਮਹਾਰਾਜ ਸਾਡੇ ਖਜ਼ੀਨਾ, ਖਜ਼ਾਨਾ ਵੀ ਆਪ ਹੋ, ਸਾਡੇ ਜ਼ਰੀਦਾਰ ਬਸਤਰ ਵੀ ਆਪ ਹੋ। ਪ੍ਰੇਮ ਪਟੋਲਾ ਤੈ ਸਹਿ ਦਿੱਤਾ, ਢੱਕਣ ਖੂਹ ਪੱਤ ਮੇਰੀ, ਪ੍ਰੇਮ ਰੂਪੀ ਬਸਤਰ ਆਪ ਜੀ ਨੇ ਕਿਰਪਾ ਕਰਕੇ ਲੋਕ ਪਰਲੋਕ ਵਿੱਚ ਪਾਤਰ ਢੱਕਣ ਵਾਸਤੇ ਦਿੱਤਾ ਹੈ।
1: ਮਹੀ ਮਾਣਕ ਲਾਲਾ,
0: ਮਹਾਰਾਜ ਅਮੁੱਲਕ ਲਾਲ ਵੀ ਸਾਡੇ ਤੁਸੀਂ ਹੋ। ਲਾਲਾ, ਲਾਲ ਨਾਮ ਪਿਆਰੇ ਦਾ ਹੈ, ਸਾਨੂੰ ਅਤਿਅੰਤ ਪਿਆਰੇ, ਤੇ ਮਾਣਕਾ ਦੀ ਨਿਆਈ ਅਮੁੱਲਕ ਹੋ, ਜਾਂ ਇਵੇਂ ਕਹਿ ਲਈਏ ਮਹਾਰਾਜ ਸਾਡਾ ਖਜ਼ਾਨਾ ਵੀ ਤੁਸੀਂ, ਸਾਡਾ ਧਨ ਵੀ ਤੁਸੀਂ, ਸਾਡੇ ਮਾਣਕ ਵੀ ਤੁਸੀਂ, ਤੇ ਸਾਡੇ ਲਾਲ ਵੀ ਆਪ ਹੋ ਜੀਓ।
1: ਪਾਰ ਜਾਤ ਗੁਰ ਤੇ ਪਾਏ,
0: ਮਹਾਰਾਜ ਆਪ ਜੀ ਪਾਰ ਜਾਤ ਹੋ, ਅਥਵਾ ਆਪ ਜੀ ਦਾ ਅੰਮ੍ਰਿਤ ਨਾਮ ਪਾਰ ਜਾਤ ਦੀ ਨਿਆਈ ਹੈ। ਜਿਸ ਵੇਲੇ ਸਾਧ ਸੰਗਤ ਜੀ ਦੇਵਤਿਆਂ ਤੇ ਦੈਂਤਾਂ ਨੇ ਖੀਰ ਸਮੁੰਦਰ ਨੂੰ ਰਿੜਕਿਆ ਨਾ, 14 ਰਤਨ ਨਿਕਾਲੇ ਹਨ ਕਰ ਆਵਾਗਾਉਣ ਚਲਕਿਓਨ, ਉਹਨਾਂ ਵਿੱਚੋਂ 14 ਰਤਨ ਨਿਕਲੇ ਸਨ, ਜਿਨ੍ਹਾਂ ਦੇ ਵਿੱਚ ਇੱਕ ਰਤਨ ਸੀ ਪਾਰ ਜਾਤ। ਪਾਰੀ ਜਾਤ ਸੰਸਕ੍ਰਿਤ ਵਿੱਚ ਬੋਲਦੇ ਨੇ, ਭਾਸ਼ਾ ਦੇ ਵਿੱਚ ਇਸ ਨੂੰ ਪਾਰ ਜਾਤ ਕਿਹਾ ਜਾਂਦਾ। ਇਹ ਪਾਰ ਜਾਤ ਦਰਖਤ ਵੀ ਨਿਕਲਿਆ ਹੈ ਜਿਹੜਾ ਸਵਰਗ ਦੇ ਵਿੱਚ

ਮੁਕਤੀ ਸਾਰੇ ਜਿਹੜੇ ਪਦਾਰਥ ਨੇ ਉਹ ਮਿਲ ਜਾਂਦੇ ਨੇ।

0: ਜੀਓ ਆਪ ਜੀ ਦਾ ਜੋ ਅੰਮ੍ਰਿਤ ਨਾਮ ਪਾਰਜਾਤ ਰੂਪ ਹੈ ਨਾ, ਇਹ ਪੂਰਿਆ ਗੁਰਾਂ ਤੋਂ ਅਸਾਂ ਨੇ ਅੰਮ੍ਰਿਤ ਨਾਮ ਪਾਇਆ ਹੈ। ਸਤਿਗੁਰੂ ਜੀ ਤੋਂ ਬਿਨਾਂ ਨਾਮ ਨਹੀਂ ਮਿਲਦਾ। ਸਤਿਗੁਰ ਪੂਰੈ ਨਾਮ ਦੀਆ, ਅਨੰਤ ਮੰਗਲ ਕਲਿਆਣ ਸਦਾ ਸੁਖ, ਕਾਰਜ ਸਗਲਾ ਰਾਸ ਦੀਆ। ਸਤਿਗੁਰ ਸਿੱਖ ਕਹੋ ਨਾਮ ਧਨ ਦੇ, ਤੇ ਜਿਹੜੇ ਨਾਮ ਦੇਣ ਦਾ ਵਿਖਾਵਾ ਪਖੰਡ ਕਰਦੇ ਨੇ ਫਿਰ ਲੁਕਾ ਕੇ ਦਿੰਦੇ ਨੇ ਜੀ। ਇਹ 3 ਸ਼ਬਦੀ 5 ਸ਼ਬਦੀ ਜਾਪ ਕਿਸੇ ਨੂੰ ਨਾ ਦੱਸ ਦਿਓ, ਜੇ ਦੱਸ ਦਿੱਤਾ ਤੇ ਕਮਾਈ ਅੱਗੇ ਚਲੀ ਜਾਵੇਗੀ। ਉਹ ਝੂਠੇ ਗੁਰੂ ਨੇ ਤੇ ਝੂਠੇ ਪਖੰਡ ਕਰਦੇ ਨੇ, ਜਿਨ੍ਹਾਂ ਦੇ ਲੜ ਲੱਗ ਕੇ ਕਦੇ ਮੁਕਤ ਨਹੀਂ ਹੋਇਆ ਜਾਂਦਾ। ਕਾਚੇ ਗੁਰ ਤੇ ਮੁਕਤ ਨਾ ਹੁਆ, ਪੂਰਿਆਂ ਸਤਿਗੁਰਾਂ ਦੀ ਵਡਿਆਈ ਹੈ। ਬਚਨ ਕਰਦੇ ਨੇ, ਆਪ ਜਪਹੋ ਅਵਰਹ ਨਾਮ ਜਪਾਵਹੋ, ਸੁਨਤ ਕਹਿਤ ਰਹਿਤ ਗਤ ਪਾਵਹੋ। ਆਪ ਨਾਮ ਜਪੋ, ਦੂਜਿਆਂ ਨੂੰ ਜਪਾਓ, ਸੋਭਾ ਕਹਿੰਦਿਆਂ ਵਡਿਆਈ ਕਰਦਿਆਂ ਦੂਜਿਆਂ ਨੂੰ ਸੁਣਾਉਂਦਿਆਂ ਵਿਕਾਰਾਂ ਤੋਂ ਰਹਿਤ ਹੋ ਜਾਵੋਗੇ ਤੇ ਮੁਕਤੀ ਪਾ ਲਵੋਗੇ। ਤੇ ਅੱਧੇ ਅਧੂਰੇ ਕਹਿੰਦੇ ਕਿਸੇ ਨੂੰ ਦੱਸਿਓ ਹੀ ਨਾ ਕਿ ਜਾਪ ਕਰਦੇ ਕੀ ਹੋ, ਜਿਹੜਾ ਦੱਸੇਗਾ ਨਹੀਂ ਕਿਸੇ ਨੂੰ ਜਪਾ ਨਹੀਂ ਸਕਦਾ। ਇਹ ਭਾਈ ਉਹਨਾਂ ਦੇ ਅਧੂਰੇਪਣ ਦੀਆਂ ਨਿਸ਼ਾਨੀਆਂ ਨੇ। ਸਤਿਗੁਰੂ ਜੀ ਬਚਨ ਕਰਦੇ ਨੇ, ਤੁਮ ਇਹ ਪਾਰ ਜਾਤ ਗੁਰ ਤੇ ਪਾਏ, ਪਾਰ ਜਾਤ ਪਰਮੇਸ਼ਰ ਜੀ ਤੁਹਾਡੀ ਪ੍ਰਾਪਤੀ ਸਤਿਗੁਰਾਂ ਦੇ ਉਪਦੇਸ਼ ਦੁਆਰਾ ਹੁੰਦੀ ਏ। ਆਪ ਜੀ ਦਾ ਅੰਮ੍ਰਿਤ ਨਾਮ ਪਾਰ ਜਾਤ ਹੈ ਪਰਮੇਸ਼ਰ ਜੀ, ਜੋ ਅੰਮ੍ਰਿਤ ਨਾਮ ਪਾਰ ਜਾਤ ਨਾਮ ਪੂਰਿਆ ਸਤਿਗੁਰਾਂ ਤੋਂ ਪਾਈ ਦਾ ਹੈ।
1: ਨਾਨਕ ਭਾਏ ਨਿਹਾਲਾ।
0: ਸਤਿਗੁਰੂ ਅਰਜਨ ਦੇਵ ਸਾਹਿਬ ਜੀ ਬਚਨ ਕਰਦੇ ਨੇ, ਭਾਈ ਜਿਨ੍ਹਾਂ ਨੇ ਪੂਰਿਆ ਗੁਰਾਂ ਤੋਂ ਅੰਮ੍ਰਿਤ ਨਾਮ ਪਾ ਲਿਆ ਨਾ, ਉਹ ਨਿਹਾਲ ਹੋਏ ਨੇ। ਨਿਹਾਲ ਦਾ ਆਖਰੀ ਅਰਥ ਹੈ ਦੁੱਖਾਂ ਤੋਂ ਰਹਿਤ ਹੋਣਾ, ਮਾਇਆ ਦੇ ਬੰਧਨਾਂ ਤੋਂ, ਵਿਕਾਰਾਂ ਦੇ ਦੁੱਖਾਂ ਤੋਂ, ਆਦੀਆਂ ਵਿਆਦੀਆਂ ਉਪਾਧੀਆਂ ਤੋਂ, ਤ੍ਰੈਗੁਣ ਆਤਮਿਕ ਮਾਇਆ ਰਜੋ ਗੁਣ ਸਤੋ ਗੁਣ ਤਮੋ ਗੁਣ ਤੋਂ, ਨਰਕਾਂ ਦੇ ਬੰਧਨਾਂ ਤੋਂ, 84 ਲੱਖ ਜੂਨੀਆਂ ਤੋਂ ਮੁਕਤ ਹੋ ਜਾਣਾ, ਤੇ ਇਸ ਨੂੰ ਕਿਹਾ ਜਾਂਦਾ ਨਿਹਾਲ। ਮਹਾਰਾਜ ਜਿਨ੍ਹਾਂ ਨੇ ਅੰਮ੍ਰਿਤ ਨਾਮ ਆਪ ਜੀਆਂ ਦਾ ਪਾਰਜਾਤ ਦੀ ਨਿਆਈ ਪੂਰਿਆਂ ਗੁਰਾਂ ਤੋਂ ਪਾਇਆ, ਉਹ ਲੋਕ ਪਰਲੋਕ ਦੇ ਦੁੱਖਾਂ ਤੋਂ ਛੁੱਟ ਗਏ, ਨਿਹਾਲ ਨਿਹਾਲ ਨਿਹਾਲ ਹੋਏ ਨੇ। ਨਾਨਕ ਨਦਰੀ ਨਦਰ ਨਿਹਾਲ ਤਿਨਾਂ ਨੇ ਅਵਸਥਾ ਪਾਈ ਹੈ ਜੀਓ।
1: ਨਾਰਗ ਮਹੱਲਾ ਪੰਜਵਾ।
0: ਪ੍ਰਮਾਣ ਪੁਰਖ ਪੰਚਮ ਅਵਤਾਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਬਚਨਾਂ ਦੇ ਨਾਲ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ।
1: ਜਾਹੂ ਕਾਹੂ ਆਪਣੋ ਹੀ ਚਿਤ ਆਵਾ।
0: ਹੇ ਮਹਾਰਾਜ ਸਾਹਿਬ ਜੀ, ਆਪ ਜੀਆਂ ਦਾ ਅੰਮ੍ਰਿਤ ਨਾਮ ਦੇ ਨਾਲ ਕਿੰਨਾ ਕੁ ਪਿਆਰ ਹੈ, ਕਿਉਂਕਿ ਸਾਡਾ ਜਿਹੜਾ ਮਨ ਹੈ ਨਾ, ਨਾਮ ਦੇ ਵਿੱਚ ਲਾਉਣ ਦਾ, ਟਿਕਾਉਣ ਦਾ, ਜਪਣ ਦਾ ਯਤਨ ਕਰੀਏ, ਨਾ ਲੱਗਦਾ, ਨਾ ਟਿਕਦਾ, ਨਾ ਜਪਦਾ ਹੈ। ਇਹ ਦੁਨੀਆਂ ਵੱਲ, ਪਦਾਰਥਨ ਪ੍ਰਸਤੀ ਵੱਲ, ਖਾਣ ਭੋਗਣ ਦੇ ਪਦਾਰਥਾਂ ਵੱਲ ਦੌੜ ਦੌੜ ਕੇ ਜਾਂਦਾ। ਆਪ ਜੀ ਕਿਸੇ ਪਦਾਰਥ ਦੀ ਇੱਛਾ ਨਹੀਂ ਕਰਦੇ। ਦੁਸ਼ਾਲੇ ਆਉਂਦੇ ਨੇ, ਬਸਤਰ ਆਉਂਦੇ ਨੇ, ਜ਼ਰੀਦਾਰ ਬਸਤਰ ਆਉਂਦੇ ਨੇ, ਖੀਨ ਖਾਬ ਦੇ ਥਾਨ ਆਉਂਦੇ ਨੇ, ਇੱਥੇ ਪਸ਼ਮ ਪਸ਼ਮੀਨੇ ਦੇ ਥਾਨ ਆਉਂਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ, ਕੀਮਤੀ ਬਸਤਰ ਆਉਂਦੇ ਨੇ, ਮੁੱਲਕ ਭੇਟਾਵਾਂ ਆਉਂਦੀਆਂ ਨੇ, ਇੱਥੇ ਦਮੜੇ ਚੜ੍ਹਦੇ ਨੇ, ਰਜਤ ਭਨ ਚੜ੍ਹਦੇ ਨੇ, ਚਾਂਦੀ ਆਉਂਦੀ ਏ, ਸੋਨਾ ਆਉਂਦਾ ਏ, ਕੰਗਣ ਆਉਂਦੇ ਨੇ, ਜਡਾਊ ਗਹਿਣੇ ਆਉਂਦੇ ਨੇ, ਸੋਨਾ ਆਉਂਦਾ। ਮਹਾਰਾਜ ਹੀਰੇ ਮੋਤੀਆਂ ਤੱਕ ਨੂੰ ਹੱਥ ਨਹੀਂ ਲਾਉਂਦੇ। ਆਪ ਜੀਆਂ ਦਾ ਕਿੰਨਾ ਕੁ ਪਿਆਰ ਵਾਹਿਗੁਰੂ ਜੀ ਦੇ ਨਾਲ ਹੈ, ਕਿਰਪਾਲਤਾ ਕਰਕੇ ਆਪਣੇ ਚਿੱਤ ਦਾ ਮਨ ਦਾ ਪਿਆਰ ਦੱਸੋ ਜੀ। ਤੇ ਹਜ਼ੂਰ ਫਰਮਾਉਂਦੇ ਨੇ, ਜਾਹੂ ਕਾਹੂ ਜਿੱਥੇ ਕਿੱਥੇ ਆਪਣੋ ਹੀ ਚਿੱਤ ਆਵੈ। ਸਾਨੂੰ ਸਾਡੇ ਆਪਣੇ ਪਰਮ ਪਿਤਾ ਪਰਮੇਸ਼ਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਹੀ ਚਿੱਤ ਦੇ ਵਿੱਚ ਸਦਾ ਯਾਦ ਆਉਂਦੇ ਹਨ।
1: ਕਾਹੂ ਪੋਚੇ ਰੋਹੋ
0: ਹੁੰਦਾ ਹੈ,
1: ਗੁਰ ਹੀ ਪਹਿ ਜਾਵਾ।
0: ਉਹ ਸੇਵਕ ਆਪਣੇ ਮਾਲਕ ਕੋਲ ਹੀ ਜਾਂਦਾ ਨਾ, ਸਾਧ ਸੰਗਤ ਜਿਹੜਾ ਸਿਪਾਹੀ ਆਪਣੇ ਰਾਜੇ ਕੋਲ ਹੀ ਜਾਂਦਾ ਨਾ, ਜਿਹੜਾ ਭਗਤ ਆਪਣੇ ਪਰਮੇਸ਼ਰ ਕੋਲ ਹੀ ਜਾਂਦਾ ਨਾ। ਹਜ਼ੂਰ ਬਚਨ ਕਰਦੇ ਨੇ, ਜੋ ਸ੍ਰਿਸ਼ਟੀ ਦੇ ਕਰਤਾ ਭਰਤਾ ਹਰਤਾ ਪਰਮੇਸ਼ਰ ਠਾਕੁਰ ਜੀ ਨੇ ਨਾ, ਇਸ ਕਰਕੇ ਅਸੀਂ ਠਾਕੁਰ ਜੀ ਦੇ ਦਾਸ ਹੋ ਰਹੇ ਹਾਂ। ਸਾਡਾ ਮਨ ਠਾਕੁਰ ਜੀ ਦੇ ਕੋਲ ਹੀ ਮੁੜ ਮੁੜ ਕੇ ਜਾਂਦਾ ਹੈ, ਹੋਰ ਕਿਸੇ ਪਾਸੇ ਜਾਂਦਾ ਹੀ ਨਹੀਂ। ਬੱਚੇ ਨੂੰ ਸਾਧ ਸੰਗਤ ਜੀ 100 ਜਣੇ ਖਲੋ ਜਾਣ, ਆਪਣੇ ਵੱਲ ਪ੍ਰੇਰ ਕੇ ਸੱਦਦੇ ਹੋਣ, ਪਰ ਇੱਕ ਪਾਸੇ ਮਾਂ ਖਲੋਤੀ ਹੋਵੇ ਨਾ, ਬੱਚਾ 100 ਜਣਿਆਂ ਨੂੰ ਛੱਡ ਕੇ ਤੇ ਦੌੜ ਕੇ ਮਾਂ ਦੇ ਗਲ ਨੂੰ ਜਾ ਕੇ ਚੰਬੜਦਾ। ਇਸੇ ਪ੍ਰਕਾਰ ਸਤਿਗੁਰੂ ਜੀ ਬਚਨ ਕਰਦੇ ਨੇ, ਸਾਡਾ ਜਿਹੜਾ ਮਨ ਹੈ ਇਹ ਮੁੜ ਮੁੜ ਕੇ ਪਰਮੇਸ਼ਰ ਵੱਲ ਹੀ ਜਾਂਦਾ, ਕਿਸੇ ਦੂਜੀ ਤਰਫ ਜਾਂਦਾ ਹੀ ਨਹੀਂ ਹੈ ਜੀਓ। ਵਿਸ਼ਰਾਮ ਦੇ ਕਰਕੇ ਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ,
1: ਆਪਣੇ ਪਹਿ ਦੁੱਖ ਆਪਣੇ ਪਹਿ ਸੁਖਾ।
0: ਇਹ ਦੁਨਿਆਵੀ ਵਿਧਾਨ ਹੈ, ਜਿਹੜਾ ਕੋਈ ਕਿਸੇ ਨੂੰ ਆਪਣਾ ਮੰਨਦਾ ਨਾ, ਆਪਣੇ ਨੂੰ ਜਾ ਕੇ ਆਪਣਾ

0: ਦੁੱਖ ਦੱਸਦਾ ਹੈ ਤੇ ਆਪਣੇ ਦੇ ਨਾਲ ਜਾ ਕੇ ਸੁੱਖ ਸਾਂਝਾ ਕਰਦਾ ਹੈ ਤੇ ਆਪਣੇ ਮਨ ਦੀ ਹਾਲਤ ਕਿਸੇ ਆਪਣੇ ਦੇ ਨਾਲ ਸ਼ੇਅਰ ਕਰਦਾ ਹੈ, ਸਾਂਝੀ ਕਰਦਾ ਹੈ। ਅੱਜ ਮੇਰੇ ਮਨ ਦੀ ਆਹ ਹਾਲਤ ਹੈ, ਅੱਜ ਮੇਰਾ ਮਨ ਬੜਾ ਦੁਖੀ ਹੈ। ਜਾਂ ਜਾ ਕੇ ਕਹਿੰਦਾ ਅੱਜ ਮੇਰਾ ਮਨ ਬੜਾ ਸੁਖੀ ਹੈ, ਪੁੱਤ ਦਾ ਰਿਜ਼ਲਟ ਆਇਆ ਹੈ, ਪੁੱਤਰ ਨੇ ਟੌਪ ਕੀਤਾ, ਪੁੱਤਰ ਨੂੰ ਨੌਕਰੀ ਮਿਲ ਗਈ ਹੈ, ਤਰੱਕੀ ਹੋ ਗਈ ਹੈ, ਜਾਂ ਕੋਠੀ ਖਰੀਦ ਲਈਏ, ਗੱਡੀ ਨਵੀਂ ਲਿਆਂਦੀ ਹੈ, ਅੱਜ ਮਨ ਬੜਾ ਖੁਸ਼ ਹੈ। ਮਨ ਦੀ ਬਿਰਥਾ, ਮਨ ਦੀ ਹਾਲਤ ਕਿਸੇ ਆਪਣੇ ਨੂੰ ਜਾ ਕੇ ਕਹਿੰਦਾ ਨਾ ਕੋਈ। ਇਸੇ ਪ੍ਰਕਾਰ
1: ਆਪਣੇ ਪਹਿ ਦੁੱਖ ਆਪਣੇ ਪਹਿ ਸੁਖਾ।
0: ਭਾਈ ਅਸੀਂ ਸਾਰੇ ਜਿਹੜੇ ਦੁੱਖਾਂ ਦੇ ਨਾਸ਼ ਕਰਨ ਵਾਲੇ ਪਰਮੇਸ਼ਰ ਜੀ ਨੇ ਨਾ, ਉਸੇ ਨੂੰ ਹੀ ਆਪਣੇ ਮੰਨਿਆ। ਇਸੇ ਪ੍ਰਕਾਰ ਦੁੱਖ ਦਾ ਸਮਾਂ ਆ ਜਾਵੇ ਤੇ ਤਿਸ ਨੂੰ ਹੀ ਕਹਿੰਦੇ ਆ ਸਾਹਿਬ ਸਤਿਗੁਰੂ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਾਲਕ ਰੂਪ ਵਿੱਚ ਨੇ ਨਾ, ਤਨ ਦੇ ਉੱਪਰ ਵੱਡਾ ਭਾਰੀ ਤਾਪ ਚੜ ਆਇਆ ਹੈ, ਸੀਤਲਾ ਦਾ ਰੋਗ ਹੋਇਆ, ਗੁਰਸਿੱਖ ਚਿੰਤਤ ਹੋਏ ਨੇ ਮਹਾਰਾਜ ਸਾਹਿਬਜ਼ਾਦਾ ਜੀ ਦੇ ਵਾਸਤੇ ਕੋਈ ਯਤਨ ਕਰੀਏ। ਦੇ ਸਨਮੁਖ ਕਿੰਨੇ ਹੀ ਸ਼ਬਦ ਸਤਿਗੁਰੂ ਜੀ ਨੇ ਬੇਨਤੀ ਦੇ ਉਚਾਰੇ ਨੇ, ਸੀਤਲਾ ਤੇ ਰੱਖਿਆ ਬਿਹਾਰੀ, ਇਸ ਪ੍ਰਕਾਰ ਬਚਨ ਉਚਾਰਨਾ ਕੀਤੇ। ਸੋ ਜਿਸ ਵੇਲੇ ਨੇਤਰ ਬੰਦ ਹੋ ਗਏ, ਚਿਹਰਾ ਸੁੱਜ ਗਿਆ, ਤਿਸ ਵੇਲੇ ਵੀ ਬਚਨ ਕਰਨਾ ਕੀਤੇ, ਨੇਤਰ ਪ੍ਰਗਾਸ ਕੀਆ ਗੁਰਦੇਵ, ਗੁਰਦੇਵ ਪਰਮੇਸ਼ਰ ਜੀ ਨੇ ਕਿਰਪਾ ਕੀਤੀ, ਹੁਣ ਨੇਤਰ ਖੁੱਲ੍ਹ ਗਏ ਨੇ। ਇਸ ਪ੍ਰਕਾਰ ਕਿਸੇ ਸੰਬੰਧੀ ਦੇ ਤਨ

0: ਪਿਆਰੀ ਪਰਮੇਸ਼ਰ ਜੀ ਦੇ ਉੱਪਰ ਹੀ ਸਾਡਾ ਮਾਨ ਹੈ, ਆਪਣੇ ਪਹਿਤਾਨਾ। ਇਸ ਪ੍ਰਕਾਰ ਸਾਡਾ ਤਾਣ ਵੀ ਪੂਰੇ ਸਤਿਗੁਰੂ ਜੀ ਨੇ। ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹੈ ਹੀ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ ਹਨ ਜੀਓ। ਸਾਧ ਸੰਗਤ ਜੀ, ਕੁਛ ਅਰਥਾ ਧਨ ਪ੍ਰਾਪਤ ਕਰਨਾ ਹੋਵੇ ਤਾਂ ਵੀ ਆਪਣੇ ਪਰਮੇਸ਼ਰ ਜੀ ਨੂੰ, ਆਪਣੇ ਮਾਲਕ ਨੂੰ ਹੀ ਕਹਿਣਾ ਕਰੀਏ। ਬੱਚਾ ਜੋ ਕੁਛ ਵੀ ਮੰਗਣਾ ਹੋਵੇ ਆਪਣੇ ਮਾਤਾ ਪਿਤਾ ਤੋਂ ਹੀ ਮੰਗਦਾ ਨਾ, ਅਤੇ ਸਿੱਖ ਨੇ ਜੋ ਵੀ ਮੰਗਣਾ ਆਪਣੇ ਸਤਿਗੁਰੂ ਜੀ ਤੋਂ ਹੀ ਮੰਗਣਾ ਹੈ, ਕਿਸੇ ਦੇਵੀ ਦੇਵਤੇ ਤੋਂ ਨਹੀਂ। ਮਾਣ ਮੰਗੋ, ਤਾਣ ਮੰਗੋ, ਧਨ ਲਖਮੀ ਸੁਤ ਦੇਹ। ਇਸ ਪ੍ਰਕਾਰ ਆਪਣੇ ਸਵਾਮੀ ਮਾਲਕ ਵਾਹਿਗੁਰੂ ਜੀ ਦੇ ਪਾਸੋਂ ਹੀ ਅਰਥਾਂ ਪਦਾਰਥਾਂ ਦੀ ਮੰਗ ਕਰਨਾ ਕਰੀਏ ਲੋੜ ਪੈਣ ਤੇ।
1: ਇਨਹੀ ਰਾਜ ਜੋ ਬਨ ਤਨ ਮਿਲਖਾ।
0: ਮਹਾਰਾਜ ਸੱਚੇ ਪਾਤਸ਼ਾਹ ਜੀ, ਦੁਨੀਆਂ ਦੀ ਬਿਰਤੀ ਤਾਂ ਕੁਛ ਹੋਰ ਤਰ੍ਹਾਂ ਦੀ ਹੈ, ਅਤੇ ਸਤਿਗੁਰੂ ਜੀ ਹੁਣ ਉਹਨਾਂ ਦੇ ਪ੍ਰਥਾਏ ਕਥਨ ਕਰਦੇ ਨੇ। ਭਾਈ ਕਿਨਹੀ ਰਾਜ, ਕਿਸੇ ਨੇ ਰਾਜ ਦੇ ਉੱਪਰ ਟੇਕ ਰੱਖੀ, ਮੈਂ MP ਬਣ ਜਾਵਾਂ, MLA ਬਣ ਜਾਵਾਂ, ਮੁੱਖ ਮੰਤਰੀ ਪ੍ਰਧਾਨ ਮੰਤਰੀ ਬਣ ਜਾਵਾਂ, ਮੈਨੂੰ ਰਾਜ ਮਿਲ ਜਾਵੇ। ਕਿਸੇ ਨੇ ਰਾਜ ਦੀ ਇੱਛਾ ਕੀਤੀ, ਯੌਵਨ, ਕਿਸੇ ਨੇ ਯੌਵਨ ਮੰਗਿਆ, ਜਵਾਨੀ ਮੰਗੀ। ਸਾਧ ਸੰਗਤ ਜੀ, ਅੱਜ ਯੌਵਨ ਨੂੰ ਬਰਕਰਾਰ ਰੱਖਣ ਵਾਸਤੇ ਸਭ ਤੋਂ ਵੱਧ ਖਰਚਾ ਕੀਤਾ ਜਾਂਦਾ। 5-5 ਹਜ਼ਾਰ, 10-10 ਹਜ਼ਾਰ ਅਤੇ 20-20 ਹਜ਼ਾਰ ਪਾਰਲਰ 'ਤੇ ਜਾ ਕੇ ਵਿਸ਼ੇਸ਼ ਕਰਕੇ ਬੀਬੀਆਂ ਇੱਕ ਟਾਈਮ ਹੀ ਦੇ ਆਉਂਦੀਆਂ ਨੇ। ਯੌਵਨ ਨਿਖਰਨਾ ਚਾਹੀਦਾ, ਚਿਹਰੇ 'ਤੇ ਫੇਸ 'ਤੇ ਗਲੋ ਹੋਣਾ ਚਾਹੀਦਾ, ਮੇਰੀ ਜਵਾਨੀ ਉੱਭਰ ਕੇ ਦਿਸੇ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਲੋਕਾਂ ਦਾ ਮੋਹ ਤਾਂ ਯੌਵਨ ਦੇ ਨਾਲ ਲੱਗਾ ਹੋਇਆ। ਇਸੇ ਪ੍ਰਕਾਰ ਧਨ, ਕਿਸੇ ਦੇ ਮਨ ਵਿੱਚ ਧਨ ਪਿਆਰ ਆ, ਮਿਲਖਾ, ਜਗੀਰਾਂ ਦੇ ਨਾਲ ਕਿਸੇ ਦਾ ਪਿਆਰ ਹੈ।
1: ਬਾਪ ਮਹਤਾਰੀ,
0: ਤੇ ਕਿਸੇ ਨੇ ਇਸ ਪ੍ਰਕਾਰ ਬਾਪ 'ਤੇ ਟੇਕ ਰੱਖੀ, ਮੇਰਾ ਬਾਪੂ ਸਾਈਨ ਕਰੇਗਾ, ਦਸਤਖਤ ਕਰ ਦੇਗਾ, ਅੰਗੂਠਾ ਲਾ ਦੇਗਾ, ਅਤੇ ਮਾਲਕੀ ਮੇਰੀ ਹੋ ਜਾਵੇਗੀ, ਬਾਪੂ ਦੀ ਜਾਇਦਾਦ ਮੈਨੂੰ ਮਿਲ ਜਾਵੇਗੀ। ਕਿਸੇ ਨੇ ਮਹਤਾਰੀ ਆਪਣੀ ਮਾਤਾ ਦੇ ਉੱਪਰ ਆਪਣੀ ਟੇਕ ਰੱਖੀ। ਇਸੇ ਪ੍ਰਕਾਰ
1: ਰਾਜ ਜੋ ਬਨ ਤਨ ਮਿਲਖਾ।
0: ਸੋ ਭਾਈ, ਅਸੀਂ ਕਿਨਹੀ ਜਿਵੇਂ ਲੋਕ ਵਿਚਾਰਾਂ ਕਰਦੇ ਨੇ ਕਿ ਸਾਨੂੰ ਇਹਨਾਂ ਤੋਂ ਸੁੱਖ ਮਿਲੇ, ਇਵੇਂ ਨਹੀਂ। ਸਾਡਾ ਤੇ ਰਾਜ ਵੀ ਪਰਮੇਸ਼ਰ ਹੈ, ਸਾਡਾ ਤਾਂ ਜੋਬਨ, ਸਾਡੀ ਜਵਾਨੀ ਵੀ ਪਰਮੇਸ਼ਰ ਹੈ। ਅਰਥਾਤ ਬਾਬਾ ਫਰੀਦ ਸਾਹਿਬ ਜੀ ਬਚਨ ਕਰਦੇ ਨੇ ਨਾ, ਫਰੀਦਾ ਜੋਬਨ ਜਾਂਦੇ ਨਾ ਡਰਾਂ, ਜੇ ਸਹਿ ਪ੍ਰੀਤ ਨਾ ਜਾਏ। ਫਰੀਦਾ ਕਿਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ। ਪ੍ਰੀਤ ਤੋਂ ਬਿਨਾਂ ਜੋਬਨ ਸੁੱਕ ਗਏ ਨੇ, ਸੜ ਗਏ ਨੇ। ਜਿਹੜੇ ਮੂੰਹ ਨੂੰ ਸਜਾਉਣ ਵਾਸਤੇ 20-20 ਹਜ਼ਾਰ ਪਾਰਲਰਾਂ 'ਤੇ ਇੱਕ ਵਾਰ ਖਰਚ ਕੀਤਾ ਜਾਂਦਾ ਨਾ, ਬੁਢਾਪਾ ਆ ਜਾਂਦਾ ਅਤੇ ਉਹ ਮੂੰਹ ਝੁਰੜੀਆਂ ਵਾਲਾ ਸੁੱਕੀ ਮੂਲੀ ਵਰਗਾ ਹੋ ਜਾਂਦਾ, ਫਿਰ ਨਾ ਕੋਈ ਉੱਥੇ ਪਾਰਲਰ ਕੰਮ ਆਉਂਦਾ ਅਤੇ ਨਾ ਪਾਰਲਰਾਂ ਵਾਲੇ ਕੰਮ ਆਉਂਦੇ ਨੇ, ਨਾ ਉੱਥੇ ਬਿਊਟੀ ਪ੍ਰੋਡਕਟ ਕੰਮ ਆਉਂਦੇ ਨੇ। ਉੱਥੇ ਕਿਸੇ ਵਸਤੂ ਦੀ ਫਿਰ ਸਾਧ ਸੰਗਤ ਜੀ ਵਰਤੋਂ ਕਰਨੇ ਦੇ ਨਾਲ ਫਿਰ ਜੋਬਨ ਨਹੀਂ ਆਉਂਦਾ, ਜਦੋਂ ਟਲ ਗਿਆ ਸੋ ਟਲ ਗਿਆ। ਸਾਹਿਬ ਜੀ ਬਚਨ ਕਰਨਾ ਕਰਦੇ ਨੇ, ਇਸ ਪ੍ਰਕਾਰ ਸਾਡਾ ਜੋਬਨ, ਸਾਡੀ ਜਵਾਨੀ, ਸਾਡਾ ਬਲ, ਸਾਡਾ ਤਾਣ, ਸਾਡਾ ਰਾਜ ਪਰਮੇਸ਼ਰ ਹੀ ਹੈ। ਸਾਡਾ ਧਨ ਵੀ ਪਰਮੇਸ਼ਰ ਜੀ ਦਾ ਨਾਮ ਹੈ, ਮਿਲਖਾ ਨਾਮ ਜਗੀਰ ਦਾ। ਸਾਡੀਆਂ ਜਗੀਰਾਂ ਵੀ ਪਰਮੇਸ਼ਰ ਜੀ ਦਾ ਨਾਮ ਹੈ।
1: ਬਾਪ ਮਹਤਾਰੀ,
0: ਕਿਸੇ ਨੇ ਆਪਣੀ ਮਾਤਾ ਨੂੰ ਆਸਰਾ ਤੱਕਿਆ, ਕਿਸੇ ਨੇ ਪਿਤਾ ਨੂੰ, ਪਰ ਸਾਡੀ ਤੇ ਮਾਤਾ ਵੀ ਪਰਮੇਸ਼ਰ ਤੇ ਪਿਤਾ ਵੀ ਪਰਮੇਸ਼ਰ
1: ਹੈ।
0: ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਗੁਰਸਿੱਖ ਪਿਆਰਿਓ, ਅਸਾਂ ਨੇ ਸਾਰੇ ਥੋਕ, ਥੋਕ ਨਾਮ ਹੈ ਪਦਾਰਥਾਂ ਦਾ, ਸਾਰੇ ਪਦਾਰਥ ਆਪਣੇ ਪਰਮੇਸ਼ਰ ਵਾਹਿਗੁਰੂ ਜੀ ਤੋਂ ਹੀ ਪ੍ਰਾਪਤ ਕੀਤੇ ਹਨ।
1: ਆਸ ਹਮਾਰੀ,
0: ਤੇ ਸਾਡੀ ਜਿਹੜੀ ਆਸ ਸੀ ਨਾ, ਪਿਤਾ ਸਤਿਗੁਰੂ ਜੀ ਨੇ ਆਗਿਆ ਕੀਤੀ ਸੀ, ਪੱਕਾ ਸਰੋਵਰ ਬਣਾਉਣਾ ਹੈ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਬਣਾਉਣਾ, ਗੁਰਬਾਣੀ ਦੀ ਰਚਨਾ ਕਰਨੀ, ਗੁਰਸਿੱਖਾਂ ਦਾ ਪਾਰ ਉਤਾਰਾ ਕਰਨਾ। ਸਾਡੀਆਂ ਸਾਰੀਆਂ ਜਿਹੜੀਆਂ ਆਸਾਂ ਨੇ ਉਹ ਪਰਮੇਸ਼ਰ ਜੀ ਤੋਂ ਹੀ ਪੂਰਨ ਹੋਈਆਂ ਨੇ। ਸ਼ਬਦ ਆਸ ਹੈ ਪਰ ਸੱਸਾ ਮੁਕਤਾ ਹੈ, ਜਿਹੜਾ ਬਹੁ ਗਿਣਤੀ ਦਾ ਵਾਚਕ, ਬਹੁਤੀਆਂ ਆਸਾਂ, ਜਿੰਨੀਆਂ ਆਸਾਂ ਜੀਵਾਂ ਦੀ ਕਲਿਆਣ ਵਾਲੀਆਂ ਸਨ ਨਾ, ਕਿਉਂਕਿ ਪਰਮੇਸ਼ਰ ਜੀ ਦੇ ਪਾਸੋਂ ਸਤਿਗੁਰੂ ਜੀ ਦੀ ਨਿੱਜੀ ਸਵਾਰਥ ਵਾਲੀ 'ਤੇ ਕੋਈ ਆਸ ਨਹੀਂ ਜੀ। ਕਿਉਂ ਆਸ ਨਹੀਂ? ਕਿਉਂਕਿ ਆਪ ਰੱਬ ਨੇ, ਪ੍ਰਤੱਖ ਹਾਜ਼ਰ ਨਾਜ਼ਰ ਖੁਦਾ ਪਰਮੇਸ਼ਰ ਨੇ, ਗੁਰ ਅਰਜੁਨ ਪ੍ਰਤੱਖ

0: ਉਤਾਰਨ ਵਾਲੀਆਂ ਸਾਰੀਆਂ ਆਸਾਂ ਸਾਰੇ ਮਨੋਰਥ ਪੂਰੇ ਹੋ ਗਏ ਨੇ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਸੰਪਾਦਨਾ ਕਰ ਦਿੱਤੀ ਏ, ਜੋ ਜੁਗਾ ਜੁਗਾਂਤਰਾਂ ਤੱਕ ਰਹਿੰਦੇ ਦੁਨੀਆਂ ਤੱਕ ਸੰਸਾਰ ਦੇ ਜੀਵਾਂ ਨੂੰ ਤਾਰਦੇ ਰਹਿਣਗੇ।
1: ਤਾਰਕ ਮਹੱਲਾ ਪੰਜਵਾ
0: ਪ੍ਰਮਾਣ ਪੁਰਖ ਪੰਚਮ ਅਵਤਾਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਅੱਗੇ ਅੰਮ੍ਰਿਤਮਈ ਉਪਦੇਸ਼ ਉਚਾਰਦੇ ਹਨ।
1: ਮਾਇਆ ਕੋ ਮਦ ਮਾਨ
0: ਮਹਾਰਾਜ ਆਪ ਜੀ ਬਚਨ ਕਰਦੇ ਹੋ, ਆਪ ਜੀ ਦਾ ਤਾਣ ਵੀ ਪਰਮੇਸ਼ਰ, ਆਪ ਜੀ ਦਾ ਮਾਣ ਵੀ ਪਰਮੇਸ਼ਰ, ਪਰ ਸਾਡੀ ਤਾਂ ਇਸ ਗੱਲੋਂ ਬਹੁਤੀ ਢਿੰਡੀ ਕਲਾ ਹੋ ਰਹੀ ਏ। ਮਹਾਰਾਜ ਸੱਚੇ ਪਾਤਸ਼ਾਹ ਜੀ ਅਸੀਂ ਮਾਇਆ ਤੇ ਮਾਣ ਕਰਦੇ ਹਾਂ, ਇਸੇ ਪ੍ਰਕਾਰ ਸੱਚੇ ਪਾਤਸ਼ਾਹ ਸਾਡਾ ਮਾਣ ਆਪਣੇ ਸੰਬੰਧੀਆਂ ਤੇ ਦਮੜਿਆਂ ਦੇ ਉੱਪਰ ਹੈ। ਕਿਰਪਾਲਤਾ ਕਰਕੇ ਮਾਇਆ ਦਾ ਮੋਹ ਛਡਾਉਣ ਵਾਲਾ, ਪਰਮੇਸ਼ਰ ਜੀ ਦੀ ਬੰਦਗੀ ਵਿੱਚ ਪਿਆਰ ਲਾਉਣ ਵਾਲਾ ਉਪਦੇਸ਼ ਸਾਨੂੰ ਬਖਸ਼ੋ। ਤੇ ਹਜ਼ੂਰ ਫਰਮਾਉਂਦੇ ਨੇ, ਝੂਠਾ ਮਾਇਆ ਕੋ ਮਦ ਮਾਨ, ਭਾਈ ਮਾਇਆ ਪ੍ਰਾਪਤ ਕਰਕੇ ਇਸ ਦੇ ਉੱਪਰ ਜਿਹੜਾ ਹੰਕਾਰ ਕਰਨਾ ਤੇ ਜਿਹੜਾ ਮਾਣ ਕਰਨਾ ਹੈ, ਇਹ ਝੂਠਾ ਹੀ ਜਾਣਨਾ ਕਰੋ। ਇਸੇ ਪ੍ਰਕਾਰ
1: ਝੂਠੋ ਮਾਇਆ ਕੋ ਮਦ ਮਾਨ,
0: ਝੂਠੋ ਮਾਇਆ, ਇਹ ਜਿਹੜੀ ਮਾਇਆ ਹੈ ਨਾ, ਇਹ ਤ੍ਰੇਈ ਕਾਲ ਆਬਾਦ ਨਹੀਂ, ਨਾਲ ਨਿਭਣ ਵਾਲੀ ਨਹੀਂ, ਦਮੜੀ ਵੀ ਨਾਲ ਨਹੀਂ ਜਾਣੀ, ਸੂਈ ਦੇ ਨੱਕੇ ਜਿੰਨੀ ਵਸਤੂ ਵੀ ਨਾਲ ਨਹੀਂ ਜਾਣੀ। ਨਾ ਕੋਊ ਲੈ ਆਇਓ ਇਹ ਧਨ, ਨਾ ਕੋਊ ਲੈ ਜਾਤ, ਰਾਵਣ ਹੂੰ ਤੇ ਅਧਿਕ ਛਤਰਪਤ ਖਿਨ ਮਹਿ ਗਏ ਬਿਲਾਤ। ਵੱਡੇ ਵੱਡੇ ਯੋਧੇ ਰਥੀ ਮਹਾਰਥੀ ਆਤਰਥੀ ਸੂਰਮੇ ਨੰਗੇ ਪੈਰੀ ਖਾਲੀ ਹੱਥ ਸੰਸਾਰ ਤੋਂ ਤੁਰ ਗਏ ਤੇ ਦਮੜੀ ਵੀ ਨਾਲ ਨਹੀਂ ਗਈ। ਝੂਠੋ ਮਾਇਆ, ਝੂਠੀ ਹੈ ਮਾਇਆ, ਅੱਜ ਕੋਲ ਹੈ ਕੱਲ੍ਹ ਨਵੀਂ ਹੋਵੇਗੀ। ਕੱਲ੍ਹ ਜਿੰਨਾਂ ਕੋਲ ਅਮੀਰੀ ਸੀ ਅੱਜ ਗਰੀਬੀ ਹੈ, ਤੇ ਕੱਲ੍ਹ ਜਿਹੜੇ ਗਰੀਬ ਸਨ ਅੱਜ ਅਮੀਰ ਨੇ, ਇਹ ਕਿਸੇ ਦੇ ਕੋਲ ਵੀ ਟਿਕਦੀ ਨਹੀਂ, ਇਸ ਦਾ ਮਾਣ ਝੂਠਾ ਹੈ। ਝੂਠੋ ਮਾਇਆ ਕੋ ਮਦ, ਜਿਹੜਾ ਫਿਰ ਮਾਇਆ ਤੇ ਹੰਕਾਰ ਕਰਨਾ ਹੈ, ਮੈਂ ਇੰਨੇ ਲੱਖ ਜੋੜਦੇ, ਮੈਂ ਲੱਖਾਂ ਪਤੀ, ਮੈਂ ਕਰੋੜਾਂ ਪਤੀ ਹਾਂ, ਇਹ ਮਾਇਆ ਦਾ ਮਾਣ ਝੂਠਾ ਹੈ। ਮਾਇਆ ਦੇ ਉੱਪਰ ਅਹੰਕਾਰ ਕਰਨਾ ਝੂਠਾ ਹੈ, ਤੇ ਮਾਇਆ ਧਾਰੀ ਹੋ ਕਰਕੇ ਮਾਣ ਕਰਨਾ ਕਿ ਮੈਂ ਇੰਨੇ ਕਮਾ ਲਏ, ਪਿਤਾ ਦੇ ਇੰਨੇ ਸੀ, ਮੈਂ ਬਹੁਤਾ ਵਾਧਾ ਕਰ ਲਿਆ, ਇਹ ਮਾਣ ਵੀ ਝੂਠਾ ਹੈ ਇਸ ਦੇ ਉੱਪਰ।
1: ਮੋਹ ਦੂਰ ਕਰ ਬਪਰੇ,
0: ਹੇ ਬਪਰੇ, ਹੇ ਝੱਲਿਆ, ਹੇ ਕਮਲਿਆ, ਹੇ ਖੋਟੀ ਬੁੱਧੀ ਵਾਲੇ ਜੀਵ, ਨਿਰਬਲ ਜੀਵ, ਧਰੋਹ ਮੋਹ ਦੂਰ ਕਰ। ਧਰੋਹ ਰੂਪ ਛਲ ਰੂਪ ਮਾਇਆ ਦੇ ਮੋਹ ਨੂੰ ਮਨ ਚੋਂ ਦੂਰ ਕਰ ਦੇ। ਮਾਈ ਮਾਇਆ ਛਲ, ਇਹ ਛਲ ਰੂਪ ਮਾਇਆ ਦੇ ਮੋਹ ਨੂੰ ਮਨ ਦੇ ਵਿੱਚੋਂ ਦੂਰ ਕਰ ਦੇ। ਹੇ ਝੱਲਿਆ ਪੁਰਖਾ,
1: ਸੰਗ ਗੋਪਾਲ ਹੈ ਜਾਨ,
0: ਕਿਉਂਕਿ ਮਾਇਆ ਨਾਲ ਜਾਣ ਵਾਲੀ ਨਹੀਂ, ਸੰਗ ਅੰਗੀ ਸੰਗੀ, ਸਦਾ ਅੰਗ ਸੰਗ ਹੋ ਕਰਕੇ ਵਸਣ ਵਾਲੇ ਪਰਮੇਸ਼ਰ ਜੀ ਨੂੰ ਜਾਣਨਾ ਕਾਰ। ਅੰਤ ਸਮੇਂ ਜਹ ਵੈਦੋ ਨਾ ਵਾਈ, ਭੈਣੋ ਨਾ ਭਾਈ, ਏਕੋ ਸਹਾਈ ਰਾਮ ਹੇ, ਜਹ ਮਾਤ ਪਿਤਾ ਸੁਤ ਮੀਤ ਨ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਇਸੇ ਪ੍ਰਕਾਰ ਇਸ ਦੌਲਤ ਨੇ ਮਾਇਆ ਤੇ ਨਾਲ ਨਹੀਂ ਜਾਣਾ, ਮਾਇਆ ਗੁਜ਼ਰਾਨ ਹੈ, ਦੌਲਤ ਗੁਜ਼ਰਾਨ ਹੈ, ਬੜੀ ਜ਼ਰੂਰੀ ਹੈ, ਚਾਹੀਦੀ ਹੈ ਕਾਰਜਾਂ ਵਾਸਤੇ। ਜੇਬ ਵਿੱਚ ਹੋਵੇ, ਘਰ ਵਿੱਚ ਹੋਵੇ, ਖਜ਼ਾਨੇ 'ਚ ਹੋਵੇ, ਬੈਂਕ ਵਿੱਚ ਬੈਲੈਂਸ ਹੋਵੇ, ਪਰ ਮਨ ਦੀ ਪਕੜ ਨਾ ਹੋਵੇ, ਉਸ ਦੇ ਨਾਲ ਮੋਹ ਨਾ ਹੋਵੇ, ਉਸ ਦੇ ਉੱਪਰ ਮਾਣ ਨਾ ਹੋਵੇ, ਉਸ ਦੇ ਉੱਪਰ ਅਹੰਕਾਰ ਨਾ ਹੋਵੇ, ਬਲਕਿ ਮਾਣ ਅਤੇ ਅਹੰਕਾਰ ਨੂੰ ਤਿਆਗਣ ਵਾਸਤੇ ਦਸਵੰਧ ਕੱਢ ਕੇ ਅਤੇ ਇਸ ਨੂੰ ਸਫਲੀ ਕਰ ਲਿਆ ਜਾਵੇ, ਫਿਰ ਮਾਇਆ ਵੀ ਸਫਲੀ ਅਤੇ ਕਮਾਉਣ ਵਾਲਾ ਵੀ ਸਫਲਾ। ਅਤੇ ਸਤਿਗੁਰੂ ਜੀ ਬਚਨ ਕਰਦੇ ਨੇ, ਅੰਤਕਾਲ ਜਦੋਂ ਕੋਈ ਵੀ ਨਾਲ ਨਹੀਂ ਨਿਭਦਾ, ਇਸ ਸਮੇਂ ਵੀ ਗੋਪਾਲ ਸ੍ਰਿਸ਼ਟੀ ਦੇ ਪ੍ਰਤਪਾਲਕ ਵਾਹਿਗੁਰੂ ਜੀ ਨੂੰ ਆਪਣੇ ਨਾਲ ਜਾਣ ਵਾਲਾ ਸੰਗੀ ਸਾਥੀ ਸਮਝਣਾ ਕਰ, ਉਸੇ ਦੇ ਹੀ ਨਾਮ ਦਾ ਜਾਪ ਕਰ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ,
1: ਮਿਥਿਆ ਰਾਜ ਜੋ ਬਨ ਅਰ ਉਮਰੇ,
0: ਮਹਾਰਾਜ ਤਾਣ ਲਾ ਦਿੰਦੇ ਆ, ਪੰਚੀ ਸਰਪੰਚੀ ਮਿਲ ਜਾਵੇ, ਕੋਈ MC ਬਣ ਜਾਈਏ, ਕੋਈ ਪ੍ਰਧਾਨ ਬਣ ਜਾਈਏ, ਕੋਈ ਮੁਖੀਏ ਬਣ ਜਾਈਏ, ਕੋਈ ਲੀਡਰ ਬਣ ਜਾਈਏ, ਕੋਈ ਆਗੂ ਬਣ ਜਾਈਏ, ਤੇ ਮਹਾਰਾਜ ਜੀ ਬਚਨ ਕਰਦੇ ਨੇ, ਇਹ ਅਹੁਦੇ ਇਹ ਰੁਤਬੇ ਵੀ ਝੂਠੇ ਹੀ ਨੇ। ਮਿਥਿਆ ਰਾਜ, ਦੁਨੀਆਂ ਦਾ ਰਾਜ ਝੂਠਾ ਹੈ। ਅੱਜ ਤੱਕ ਦੇ ਰਾਜੇ ਗਿਣੇ ਹੀ ਨਹੀਂ ਜਾ ਸਕਦੇ ਕਿੰਨੇ ਕੁ ਆਏ ਤੇ ਕਿੰਨੇ ਕੁ ਚਲੇ ਗਏ। ਇਸਲਾਮ ਮਤ ਦੀਆਂ ਕਿਤਾਬਾਂ ਵਿੱਚ ਲਿਖਿਆ, ਜਦੋਂ ਕਦਮਾਂ ਦੇ ਨਾਲ ਤੁਰਦੇ ਆ ਨਾ, ਪੈਦਲ ਤੁਰਦੇ ਆ, ਹਰ ਇੱਕ ਪ੍ਰਾਣੀ ਮਾਤਰ ਜਦੋਂ ਤੁਰਦਾ, ਉਸਦਾ ਇੱਕ ਕਦਮ ਰਾਜੇ ਦੀ ਕਬਰ 'ਤੇ, ਦੂਜਾ ਵਜ਼ੀਰ ਦੀ ਕਬਰ 'ਤੇ, ਤੀਜਾ ਰਾਜੇ ਦੀ ਕਬਰ 'ਤੇ, ਚੌਥਾ ਵਜ਼ੀਰ ਦੀ ਕਬਰ 'ਤੇ, ਹਰ ਕਦਮ ਰਾਜੇ ਅਤੇ ਵਜ਼ੀਰ ਦੀ ਕਬਰ 'ਤੇ ਆਉਂਦਾ। ਇੰਨੇ 'ਤੇ ਅੱਜ ਤੱਕ ਰਾਜੇ ਵਜ਼ੀਰ ਹੀ ਗੁਜ਼ਰੇ ਨੇ। ਆਮ ਮਨੁੱਖਾਂ ਦੀ ਤਾਂ ਗੱਲ ਹੀ ਕੀ ਕਰਨੀ ਹੈ, ਕਿ ਅੱਜ ਉਹਨਾਂ ਦੇ ਨਾਮ ਨੂੰ ਕੋਈ ਜਾਣਦਾ, ਅੱਜ ਉਹਨਾਂ ਦਾ ਨਾਮ ਥੇ ਨਿਸ਼ਾਨ ਕੁਝ ਨਾ ਰਿਹਾ, ਸਭ ਕੁਛ ਮਿੱਟ ਗਿਆ। ਰਾਵਣ ਵਰਗੇ ਰਾਜੇ ਜਿਨ੍ਹਾਂ ਨੇ ਲੰਕਾ ਸੋਨੇ ਦੀ ਸਾਧ ਸੰਗਤ ਜੀ ਸ਼ਿਵ ਜੀ ਤੋਂ ਪ੍ਰਾਪਤ ਕਰਕੇ ਰਾਜ ਕੀਤਾ, ਸਤਿਗੁਰੂ ਜੀ ਦੀ ਗੁਰਬਾਣੀ ਦੇ

0: ਬਚਨ ਨੇ ਨਾ ਉੱਥੇ ਅੱਜ ਜਿੱਥੇ ਜਿਹੜਾ ਕਿਲਾ ਸੀ ਉਹ ਸੋਨੇ ਦਾ ਸੀ ਅਤੇ ਜਿੱਥੇ ਖਾਈ ਸੀ ਚਾਰ ਚਪੇਰੇ ਉਹ ਸਮੁੰਦਰ ਵਰਗੀ ਸੀ ਅਤੇ ਰਾਵਣ ਘਰ ਖਬਰ ਨਾ ਪਾਈ ਕਿਆ ਮਾਂਗਾ ਉਹ ਕਿਛ ਥਿਰ ਨਾ ਰਹਾਈ ਲੰਕਾ ਸਾ ਕੋਟ ਸਮੁੰਦ ਸੀ ਖਾਈ ਤੇ ਰਾਵਣ ਘਰ ਖਬਰ ਨਾ ਪਾਈ ਅੱਜ ਉਸਦੀ ਖਬਰ ਵੀ ਨਹੀਂ ਜਾਣੀ ਜਾਂਦੀ ਨਾਮ ਥੇ ਨਿਸ਼ਾਨ ਨਹੀਂ ਲੱਭਦਾ ਉਹ ਲੰਕਾ ਸੀ ਕਿੱਥੇ ਅਰਥਾਤ ਉਹ ਕਿਲ੍ਹਾ ਕਿੱਥੇ ਸੀ ਲੰਕਾ ਦੇਸ਼ ਵਿੱਚ ਉਹ ਕਿਲ੍ਹੇ ਦਾ ਥਾਂ ਵੀ ਅੱਜ ਨਹੀਂ ਲੱਭਦਾ ਨਿਸ਼ਾਨੀ ਵੀ ਕੋਈ ਨਹੀਂ ਲੱਭਦੀ ਮਹਾਰਾਜ ਜੀ ਬਚਨ ਕਰਦੇ ਨੇ ਝੂਠੇ ਰਾਜ ਸਦਾ ਰਹਿਣ ਵਾਲੇ ਨਹੀਂ ਮਿਥਿਆ ਰਾਜ ਚਾਰ ਕੁ ਦਿਨਾਂ ਦਾ ਰਾਜ ਹੈ ਇਸੇ ਪ੍ਰਕਾਰ ਮਿਥਿਆ ਸਾਰੇ ਅੱਖਰਾਂ ਨਾਲ ਲਾਈ ਜਾਣਾ ਮਿਥਿਆ ਜੋਬਨ ਜਵਾਨੀ ਝੂਠੀ ਹੈ ਅਰਥਾਤ ਸਦਾ ਰਹਿਣ ਵਾਲੀ ਨਹੀਂ ਆਰ ਉਮਰੇ ਜਿਹੜੇ ਉਮਰਾਵ ਨੇ ਵਜ਼ੀਰ ਨੇ ਉਹ ਵੀ ਝੂਠੇ ਨੇ ਵਜ਼ੀਰੀਆਂ ਸਦਾ ਰਹਿਣ ਵਾਲੀਆਂ ਨਹੀਂ ਮੀਰ ਇਸੇ ਪ੍ਰਕਾਰ ਜਿਹੜੇ ਬਾਦਸ਼ਾਹ ਨੇ ਉਹ ਝੂਠੇ ਨੇ ਸਦਾ ਰਹਿਣ ਵਾਲੇ ਨਹੀਂ
1: ਮਲਕ ਅਰ ਖਾਨ
0: ਤੇ ਬਲੋਚਾਂ ਦਾ ਜਿਹੜਾ ਮੁਖੀਆ ਹੁੰਦਾ ਉਸਨੂੰ ਮਲਕ ਕਿਹਾ ਜਾਂਦਾ ਹੈ ਇਹ ਜਿਹੜੇ ਕੋਈ ਮਲਕ ਦੀ ਪਦਵੀ ਪ੍ਰਾਪਤ ਕਰਨ ਵਾਲੀ ਇਹ ਵੀ ਸਦਾ ਰਹਿਣ ਵਾਲੀ ਨਹੀਂ ਅਰ ਖਾਨ ਪਠਾਣਾ ਮੁਸਲਮਾਨਾਂ ਵਿੱਚ ਹੁੰਦੇ ਨੇ ਪੰਜ ਹਜ਼ਾਰੀ ਦਸ ਹਜ਼ਾਰੀ ਖਾਨ ਇਹ ਮੁਰਾਤਬਾ ਹੋਇਆ ਕਰਦਾ ਇਹ ਵੱਡੇ ਮੁਰਾਤਬੇ ਇਹ ਅਹੁਦੇ ਇਹ ਪੰਜ ਹਜ਼ਾਰੀ ਦਸ ਹਜ਼ਾਰੀ ਖਾਨਾਂ ਦੇ ਅਹੁਦੇ ਵੀ ਸਦਾ ਰਹਿਣ ਵਾਲੇ ਨਹੀਂ ਸਾਰਿਆਂ ਨੂੰ ਮਿਥਿਆ ਝੂਠੇ ਜਾਣਨਾ ਕਰੋ
1: ਮਿਥਿਆ ਕਾਪਰ ਸੁਗੰਧ ਚਤੁਰਾਈ
0: ਮਹਾਰਾਜ ਇਹ ਜਿਹੜਾ ਮਨ ਹੈ ਸੁਗੰਧੀਆਂ ਵੱਲ ਇਤਰਾਂ ਵੱਲ ਇਸੇ ਪ੍ਰਕਾਰ ਖੁਸ਼ਬੂਈਆਂ ਵੱਲ ਗੁਲੇਲ ਵੱਲ ਅਤੇ ਸੱਚੇ ਪਾਤਸ਼ਾਹ ਵਸਤਰਾਂ ਵੱਲ ਬੜਾ ਜਾਂਦਾ ਹੈ ਅਤੇ ਸਾਧ ਸੰਗਤ ਜੀ ਅੱਜ ਦਾ ਤਾਂ ਸਮਾਂ ਹੀ ਐਸਾ ਹੈ ਫੈਸ਼ਨ ਪ੍ਰਸਤੀ ਦੇ ਦਲ ਦਲ ਦੇ ਵਿੱਚ ਸੰਸਾਰ ਡੁੱਬ ਰਿਹਾ ਮਹਿੰਗੇ ਕੱਪੜੇ ਹੋਣ ਮੇਰਾ ਇਹੋ ਜਿਹਾ ਕੱਪੜਾ ਹੋਵੇ ਜਿਹੋ ਜਿਹਾ ਕਿਸੇ ਦੂਜੇ ਨੇ ਨਾ ਪਾਇਆ ਹੋਵੇ ਅਤੇ ਸਾਧ ਸੰਗਤ ਜੀ ਮਹਿੰਗੇ ਕੱਪੜੇ ਪਾਉਂਦਿਆਂ ਪਾਉਂਦਿਆਂ ਕੱਪੜੇ ਪਾਉਣੇ ਹੀ ਭੁੱਲ ਗਏ ਕੱਪੜਾ ਪਾਇਆ ਜਾਂਦਾ ਸਰੀਰ ਨੂੰ ਢੱਕਣ ਵਾਸਤੇ ਪਰ ਜਿਹੜੇ ਕੰਮ ਅਕਲ ਵਾਲੇ ਥੋੜ੍ਹੀ ਮੱਤ ਵਾਲੇ ਲੋਕ ਨੇ ਨਾ ਉਹ ਕੱਪੜਾ ਪਾਉਂਦੇ ਨੇ ਤਨ ਨੂੰ ਦਿਖਾਉਣ ਵਾਸਤੇ ਪੈਂਟਾਂ ਪਾਈਆਂ ਕਿਸੇ ਨੇ ਪੱਟਾਂ ਤੋਂ ਪਾਟੀਆਂ ਜੀਆਂ ਕਿਸੇ ਨੇ ਗੋਡਿਆਂ ਤੋਂ ਪਾਟੀਆਂ ਜੀਆਂ ਕਿਸੇ ਨੇ ਨਿਕਰਾਂ ਜੀਆਂ ਪਾ ਲਈਆਂ ਇਸੇ ਪ੍ਰਕਾਰ ਚਾਹੇ ਮਾਈਆਂ ਚਾਹੇ ਭਾਈਆਂ ਸਾਧ ਸੰਗਤ ਜੀ ਦੁਨਿਆਵੀ ਲੋਕਾਂ ਨੂੰ ਦੇਖਿਆ ਜਾਵੇ ਤੇ ਵਸਤਰ ਉਹ ਪਾਏ ਜਾਂਦੇ ਨੇ ਜਿਸ ਦੇ ਨਾਲ ਤਨ ਨਜ਼ਰ ਆਵੇ ਅਕਸਰ ਬੇਨਤੀ ਕੀਤੀ ਜਾਂਦੀ ਹੈ ਲੋਕ ਜਿਉਂਦੇ ਨੇ ਤੇ ਜਿਉਣਾ ਨਹੀਂ ਆਉਂਦਾ ਖਾਂਦੇ ਨੇ ਪਰ ਖਾਣਾ ਨਹੀਂ ਆਉਂਦਾ ਪਹਿਨਦੇ ਨੇ ਤੇ ਪਹਿਨਣਾ ਵੀ ਨਹੀਂ ਆਉਂਦਾ ਮਹਾਰਾਜ ਕੱਪੜਿਆਂ ਵੱਲ ਵਸਤਰਾਂ ਵੱਲ ਬੜਾ ਮਨ ਜਾਂਦਾ ਹੈ ਤੇ ਮਹਾਰਾਜ ਜੀ ਬਚਨ ਕਰਦੇ ਨੇ ਮਿੱਥੇ ਆ ਕਾਪਰ ਇਹ ਮਹਿੰਗੇ ਮਹਿੰਗੇ ਇਹ ਚਮਕ ਦਮਕ ਵਾਲੇ ਚਮਕੀਲੇ ਭੜਕੀਲੇ ਦੂਜਾ ਦਾ ਧਿਆਨ ਆਪਣੇ ਵੱਲ ਖਿੱਚਣ ਵਾਸਤੇ ਆਕਰਸ਼ਣ ਨੂੰ ਵਧਾਉਣ ਵਾਸਤੇ ਜਿਹੜੇ ਕੱਪੜੇ ਪਾਉਣੇ ਨੇ ਇਹ ਵੀ ਝੂਠੇ ਨੇ ਕੱਪੜਾ ਤਨ ਦੀ ਲੋੜ ਹੈ ਤਨ ਨੂੰ ਢੱਕਣ ਵਾਸਤੇ ਪਹਿਨਣਾ ਜ਼ਰੂਰੀ ਹੈ ਅਤੇ ਸਤਿਗੁਰੂ ਜੀ ਨੇ ਬਚਨ ਕੀਤਾ ਸਾਦਾ ਜੀਉਣਾ ਸਾਦਾ ਖਾਣਾ ਸਾਦਾ ਪਹਿਨਣਾ ਹੈ ਸਾਦੇ ਵਸਤਰ ਹੋਣ ਜੋ ਆਪਣੇ ਅਤੇ ਦੂਜਿਆਂ ਦੇ ਮਨ ਦੇ ਅੰਦਰ ਭੜਕਾਹਟ ਪੈਦਾ ਨਾ ਕਰਨ ਇਸੇ ਪ੍ਰਕਾਰ ਜਿਹੜੀਆਂ ਖੁਸ਼ਬੂਈਆਂ ਸੁਗੰਧੀਆਂ ਲਾਉਣੀਆਂ ਨੇ ਇਹ ਵੀ ਝੂਠੀਆਂ ਨੇ ਤਨ 'ਤੇ ਐਸਾ ਹੈ ਸਵੇਰ ਨੂੰ ਕਿੰਨੀ ਮਹਿੰਗੀ ਖੁਸ਼ਬੂ ਲਾ ਲਓ ਸ਼ਾਮ ਤੱਕ ਫਿਰ ਵੀ ਤਨ ਬਦਬੂ ਹੀ ਮਾਰਦਾ ਹੈ ਪਸੀਨੇ ਦੀ ਸਮੈਲ ਹੀ ਆਉਂਦੀ ਹੈ ਇਹ ਰੋਕੀ ਨਹੀਂ ਜਾ ਸਕਦੀ ਇਹ ਖੁਸ਼ਬੂਈਆਂ ਝੂਠੀਆਂ ਨੇ ਸਦਾ ਰਹਿਣ ਵਾਲੀਆਂ ਨਹੀਂ ਸਵੇਰ ਨੂੰ ਲਾਓ ਘੰਟੇ ਪਰ ਦੋ ਘੰਟੇ ਚਾਰ ਘੰਟੇ ਛੇ ਘੰਟੇ ਜਾਂ ਪੈਰ ਦੋ ਪੈਰਾਂ ਤੱਕ ਸੁਗੰਧੀਆਂ ਆਪਣੀ ਸੁਗੰਧੀ ਛੱਡ ਜਾਂਦੀਆਂ ਹਨ ਜਿੰਨੀਆਂ ਚਤੁਰਾਈਆਂ ਕਰਨੀਆਂ ਨੇ ਉਹ ਚਤੁਰਾਈਆਂ ਵੀ ਝੂਠੀਆਂ ਹਨ
1: ਭੋਜਨ ਪਾਨ
0: ਭਾਈ ਇਸੇ ਪ੍ਰਕਾਰ ਤਮੋਗੁਣੀ ਭੋਜਨ ਖਾਣੇ ਮਨ ਦੀ ਚੰਚਲਤਾ ਦੇ ਨਾਲ ਇਹ ਭੋਜਨ ਖਾਣੇ ਵੀ ਝੂਠੇ ਨੇ ਪਾਨ ਪਾਨਾਂ ਦੇ ਬੀੜੇ ਚੱਬਣੇ ਵੀ ਝੂਠੇ ਹਨ
1: ਬੰਦਰੋ ਦਾਸ ਦਾਸਰੋ
0: ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਕਿਹੜੀ ਵਸਤੂ ਸੱਚੀ ਹੈ ਜਿਸ ਨੂੰ ਪਰਮੇਸ਼ਰ ਜੀ ਤੋਂ ਮੰਗੀਏ ਹਜ਼ੂਰ ਹੁਣ ਮੰਗਣ ਦੀ ਜਾਚ ਦੱਸਦੇ ਨੇ ਕਿਉਂਕਿ ਸਾਨੂੰ ਮੰਗਣਾ ਵੀ ਨਹੀਂ ਆਉਂਦਾ ਸਤਿਗੁਰੂ ਜੀ ਜਾਚ ਸਿਖਾਉਂਦੇ ਨੇ ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ ਦੀਨ ਬੰਦਰੋ ਜੋ ਪਰਮੇਸ਼ਰ ਜੀ ਦੀਨਾਂ ਦੇ ਸੰਬੰਧੀ ਨੇ ਦੀਨਾਂ ਦੇ ਰਖਵਾਲਾ ਰੂਪ ਨੇ ਦਾਸ ਦਾਸਰੋ ਉਸ ਪਰਮੇਸ਼ਰ ਜੀ ਦੇ ਜਿਹੜੇ ਦਾਸ ਸੰਤ ਜਨ ਨੇ ਨਾ ਉਹਨਾਂ ਦੇ ਜਿਹੜੇ ਦਾਸਰੋ ਸੰਤ ਜਨਾਂ ਦੇ ਵੀ ਦਾਸ ਹਨ
1: ਸੰਤ ਹੈ ਕੀ ਸਾਰਾਨ
0: ਉਹ ਦਾਸਾਂ ਦੇ ਦਾਸ ਸੰਤ ਜਨਾਂ ਦੇ ਚਾਕਰ ਸੰਤ ਜਨਾਂ ਦੇ ਸੇਵਕ ਬਣ ਕੇ ਰਹੀਏ ਤੇ ਮੰਗਦੇ ਰਹੀਏ ਵਾਹਿਗੁਰੂ ਜੀ ਸਾਨੂੰ ਸੰਤ ਜਨਾਂ ਦੀ ਸ਼ਰਨ ਬਖਸ਼ੋ ਸੰਤ ਸਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ ਸਾਧ ਸੰਗਤ ਜੀ ਜਿਹੜਾ ਵੀ ਤਰਦਾ ਸਤ ਸੰਗਤ ਦੁਆਰਾ ਹੀ ਤਰਦਾ ਖੋਜਤ ਖੋਜਤ ਸੁਣੀ ਇਹ ਖੋ ਸੋਏ ਸਾਧ ਸੰਗਤ ਬਿਨ ਤਰਿਓ ਨਾ ਕੋਏ ਹਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸਰਣਾ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਿਣਾ ਹਮ ਸੰਤਨ ਸਿਓ ਬਣ ਆਈ ਪੂਰਬ ਲਿਖਿਆ ਪਾਈ ਇਹੋ ਮਨ ਤੇਰਾ ਭਾਈ ਰਹਾਓ।

ਮਹਾਰਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਡੇ ਤਾਈਓ ਅੱਜ ਜਿਉ ਜੀਵਨ ਗੁਜ਼ਰਦਾ ਜਾਂਦਾ ਹੈ ਉਹਨਾਂ ਲੋਕ ਦੀ ਹੁੰਦੀ ਜਾਂਦੀ ਏ ਬੰਦਾ ਕੀ ਕੀਮਤੀ ਨਹੀਂ ਹੁੰਦਾ ਜਾਂਦੇ ਆ ਨਹੀਂ ਜ਼ਿੰਦਗੀ ਵਾਹਿਗੁਰੂ ਜੀ ਤੱਕ ਪੁੱਜੇ ਨਹੀਂ ਮਹਾਰਾਜ ਕੀ ਪਾਤਸ਼ਾਹ ਕੇ ਉਪਦੇਸ਼ ਦੇ ਵਾਹਿਗੁਰੂ ਜੀ ਦੇ ਨਾਲ ਕਰਕੇ ਬੜੇ ਸਦਿਓ ਸਾਡੇ ਸੰਗਤ ਦੀ ਪਹਿਲਾ ਸ਼ਬਦ ਦੀ ਮਾਇਆ ਦੇ ਸਬੰਧਾਂ ਦਾ ਮੋਹ ਛੁਡਾ ਕਰ ਮਾਇਆ ਜੀ ਦੇ ਨਾਲ ਸੰਤ ਜਨਾਂ ਦੇ ਦੁਆਰਾ ਨਾਮ ਜਪ ਸੰਤ ਜਨਾਂ ਦੇ ਦਾਵਾ ਨਾਮ ਹੈ ਹੁਣ ਫਿਰ ਤੱਕ ਪੁੱਜੀ ਵੈ ਤੱਕ ਵਾਦਾ ਉਪਦੇਸ਼ ਦੇ ਨੇ ਜਿਹੜੀ ਜੁਗਤੀ ਧਾਰਨਾ ਲੈਣੀ ਸੀ ਉਹ ਤੁਕੜੀ ਨਹੀਂ ਧਾਰਨ ਕਰਨੀ ਸੀ।

0: ਪ੍ਰੇਮੀ ਨੇ ਉਹ ਤੇ ਅੱਜ ਵੀ ਬੜੇ ਪ੍ਰੇਮੀ ਨੇ, ਪਰ ਬਹੁਤਾਤ ਸਾਡੇ ਵਿੱਚੋਂ ਉਹਨਾਂ ਦੀ ਹੈ ਜੋ ਪ੍ਰੇਮ ਵਾਸਤੇ ਭਗਤੀ ਨਹੀਂ ਕਰਦੇ, ਪਦਾਰਥਾਂ ਵਾਸਤੇ ਕਰਦੇ ਆ। ਮਹਾਰਾਜ ਫਲਾਨਾ ਪਦਾਰਥ ਦੇ ਦਿਓ, ਇਹ ਪਦਾਰਥ ਦੇ ਦਿਓ, ਉਹ ਪਦਾਰਥ ਦੇ ਦਿਓ, ਭਾਵੇਂ ਪਦਾਰਥ ਸਤਿਗੁਰੂ ਜੀ ਤੋਂ ਹੀ ਮੰਗਣੇ ਨੇ, ਪਰ ਪਹਿਲੀ ਮੰਗ ਨਾਮ ਦੀ ਹੋਵੇ, ਪਦਾਰਥ ਦੂਜੇ ਨੰਬਰ 'ਤੇ ਹੋਣ। ਅਤੇ ਅਸਾਂ ਨੇ ਪਦਾਰਥ ਪਹਿਲਾਂ ਰੱਖ ਲਏ ਅਤੇ ਨਾਮ ਪਿੱਛੇ ਕਰ ਲਿਆ। ਜੀ, ਨਾਮ ਮਿਲੇ ਨਾ ਮਿਲੇ, ਪਦਾਰਥ ਮਿਲਣੇ ਚਾਹੀਦੇ ਨੇ। ਸਾਧ ਸੰਗਤ ਜੀ, ਇਹ ਫਰਕ ਹੈ ਉੱਤਮ ਅਧਿਕਾਰੀਆਂ ਦਾ ਅਤੇ ਆਮ ਜਨ ਸਾਧਾਰਨ ਦਾ। ਆਪਣੀ ਇਤਨੀ ਕੋ ਕਸ਼ੂ ਨਾ ਸਾਰੀ, ਹੇ ਜੀਵ, ਮਨੁੱਖਾ ਜਨਮ ਵਾਸਤੇ ਸਾਰੀ ਸ੍ਰੇਸ਼ਟ ਬੰਦਗੀ ਤੂੰ ਇਤਨੀ ਕੁ ਥੋੜ੍ਹੀ ਮਾਤਰ ਵੀ ਨਹੀਂ ਕੀਤੀ ਹੈ, ਜਿਹੜੀ ਥੋੜ੍ਹੀ ਮਾਤਰ ਵੀ ਤਾਰ ਦੇਣ ਵਾਲੀ ਸੀ।
1: ਅਨਕ ਕਾਜ ਅਨਕ ਆਵਰਤਾ,
0: ਇਸ ਪ੍ਰਕਾਰ ਅਨੇਕ ਬਹੁਤੇ ਹੀ ਕਾਜ ਕੰਮਾਂ ਕਾਜਾਂ ਨੂੰ ਕਰਦਾ ਰਿਹਾ। ਕਿਸੇ ਨੂੰ ਪੁੱਛ ਲਓ ਬਾਣੀ ਕਿੰਨੀ ਪੜ੍ਹਦਾ ਹੈ, ਕਹਿੰਦਾ ਜੀ ਉੱਠਿਆ ਹੀ ਨਹੀਂ ਜਾਂਦਾ, ਕੰਮ ਕਾਰ ਹੀ ਇੰਨੇ ਹੈ, ਸਾਰਾ ਦਿਨ ਥੱਕ ਜਾਈਦਾ, ਫਿਰ ਰਾਤੀਂ ਸੌ ਜਾਈਦਾ, ਅੰਮ੍ਰਿਤ ਵੇਲੇ ਜਾਗ ਹੀ ਨਹੀਂ ਆਉਂਦੀ। ਹਜ਼ੂਰ ਫਰਮਾਉਂਦੇ ਨੇ ਬਹੁਤੇ ਹੀ ਕੰਮ ਕਰਦਾ ਰਿਹਾ। ਅਨਕ ਕਾਜ ਅਨਕ ਧਾਵਰਤਾ, ਬਹੁਤੇ ਬਹੁਤੇ ਕੰਮਾਂ ਨੂੰ ਕਰਨ ਵਾਸਤੇ ਬਹੁਤੀ ਬਹੁਤੀ ਧਾਵਣੀ ਲੱਗੀ ਰਹੀ, ਰਾਤ ਦਿਨ ਕੰਮ ਕਾਜ ਕਰਨ ਵਾਸਤੇ ਹੀ ਭੱਜਾ ਫਿਰਦਾ
1: ਰਿਹਾ।
0: ਇੱਕ ਬੰਦਗੀ ਨੂੰ ਛੱਡ ਕੇ ਹੋਰ ਹੋਰ ਜੰਜਾਲਾਂ ਦੇ ਵਿੱਚ ਹੀ ਜੀਵ ਤੂੰ ਉਰਜ ਰਿਹਾ, ਫਸ ਰਿਹਾ ਹੈ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ, ਮਹਾਰਾਜ ਆਪਣਿਆਂ ਦੇ ਨਾਲ ਮਿਲ ਕੇ ਬੈਠਣਾ, ਗੱਲਾਂ ਬਾਤਾਂ ਕਰਨੀਆਂ ਚੰਗੀਆਂ ਲੱਗਦੀਆਂ ਨੇ ਨਾ। ਸਵੇਰੇ ਵੀ ਆਪਣਿਆਂ ਦੇ ਨਾਲ ਲਾਡ ਲਡਾਉਂਦਿਆਂ, ਪੁੱਤਾਂ ਦਾ, ਬੱਚਿਆਂ ਦਾ, ਸੰਤਾਂ ਦਾ ਮੂੰਹ ਪਲੋਸ ਕੇ ਕੰਮ 'ਤੇ ਚਲੀਦਾ ਜਾਈਦਾ, ਅਤੇ ਆਉਂਦਿਆਂ ਨੂੰ ਵੀ ਧਾ ਕੇ ਬੱਚੇ ਨੂੰ ਗਲ ਨਾਲ ਲਾ ਲਈਦਾ, ਗੋਦੀ 'ਚ ਬਿਠਾਈਦਾ, ਭੋਜਨ ਖਵਾਉਂਦਾ, ਗੱਲਾਂ ਬਾਤਾਂ ਕਰਦੇ ਹਾਂ, ਪਰਿਵਾਰ ਨੂੰ ਵੀ ਤਾਂ ਵਕਤ ਦੇਣਾ ਨਾ। ਮਹਾਰਾਜ ਸੱਚੇ ਪਾਤਸ਼ਾਹ ਜੀ, ਬੰਦਗੀ ਲਈ ਸਮਾਂ ਹੀ ਨਹੀਂ ਬਚਦਾ। ਹਜ਼ੂਰ ਫਰਮਾਉਂਦੇ ਨੇ ਜਿਨ੍ਹਾਂ ਦੇ ਮੋਹ ਕਰਕੇ ਇਸ ਬੰਦੀ ਅਤੇ ਪਦਾਰਥਾਂ ਦੇ ਦਾਤੇ ਪਰਮੇਸ਼ਰ ਜੀ ਨੂੰ ਛੱਡ ਦਿੱਤਾ ਨਾ, ਦਾਤ ਪਿਆਰੀ ਵਿਸਰਿਆ ਦਾ ਤਾਰਾ, ਐਸੀ ਹਾਲਤ ਹੋ ਰਹੀ ਹੈ। ਯਾਦ ਕਰੀ ਦਿਓਸ ਚਾਰ ਕੇ ਦੀ ਸਹਿ ਸੰਗੀ, ਇਹ ਚਾਰ ਦਿਨਾਂ ਦੇ ਤੇਰੇ ਸੰਗੀ ਸਾਥੀ ਨੇ। ਉਹ ਚਾਰ ਦਿਨ ਕਿਹੜੇ ਨੇ ਜੀ? ਸੱਤ ਦਿਨਾਂ ਦੇ ਅੰਦਰ ਕੁੱਲ ਸ੍ਰਿਸ਼ਟੀ ਦੀ ਰਚਨਾ ਚੱਲਦੀ ਹੈ, ਐਤਵਾਰ ਤੋਂ ਲੈ ਕੇ ਸ਼ਨਿਸ਼ਵਾਰ ਤੱਕ ਪ੍ਰਕਿਰਤੀ ਜਦੋਂ ਤੋਂ ਪ੍ਰਾਰੰਭ ਹੋਈ ਹੈ, ਸੱਤ ਦਿਨਾਂ ਦੇ ਅੰਦਰ ਹੀ ਕਾਲ ਚੱਕਰ 'ਚੋਂ ਇੱਕ ਦਿਨ ਨਿਕਲ ਗਿਆ ਜਨਮ ਵਾਲਾ ਅਤੇ ਇੱਕ ਦਿਨ ਨਿਕਲ ਗਿਆ ਮੌਤ ਵਾਲਾ। ਜਿਸ ਦਿਨ ਜੰਮਿਆ, ਜਿਸ ਦਿਨ ਮਰਨਾ, ਅਤੇ ਇੱਕ ਅੱਜ ਦਾ ਤਿੰਨ ਦਿਨ ਸੱਤਾਂ 'ਚੋਂ ਨਿਕਲ ਗਏ ਅਤੇ ਬਾਕੀ ਚਾਰ ਦਿਨ ਹੀ ਬਚੇ। ਸਤਿਗੁਰੂ ਜੀ ਬਚਨ ਕਰਦੇ ਨੇ ਜਨਮ ਮਰਨ ਅਤੇ ਅੱਜ ਦਾ ਦਿਨ ਕੱਢ ਕੇ, ਜਿਹੜੇ ਚਾਰ ਦਿਨ ਤੇਰੇ ਕੋਲ ਬਚਦੇ ਨੇ, ਅਰਥਾਤ ਹਫ਼ਤੇ ਦੇ ਸੱਤ ਦਿਨਾਂ 'ਚੋਂ ਚਾਰ ਦਿਨ ਬਚਦੇ ਨੇ, ਉਹ ਚਾਰ ਕੁ ਦਿਨਾਂ ਦੇ ਤੇਰੇ ਸੰਗੀ ਸਾਥੀ ਹਨ ਸਾਰੇ ਸੰਬੰਧੀ।
1: ਨਾਹੀ ਜਹਿ ਭਾਰੀ,
0: ਜਿੱਥੇ ਤੇਰੇ 'ਤੇ ਭਾਰੀ ਬਣਨੀ ਏ, ਬਿਪਤਾ ਬਣਨੀ ਏ, ਜਿੱਥੇ ਭਾਰੀ ਅਪਦਾ ਸੰਕਟ ਪੈ ਜਾਣਾ, ਜਿੱਥੇ ਜੰਮਾਂ ਨੇ ਫੜ ਲੈਣਾ, ਜਿੱਥੇ ਫੜ ਕੇ ਕੋਲੂ ਵਿੱਚ ਪੀੜ ਦੇਣਾ, ਜਿੱਥੇ ਥੰਮਾਂ ਨਾਲ ਲਾਇਆ ਜਾਣਾ, ਜਿੱਥੇ ਕੜਾਹਿਆਂ ਵਿੱਚ ਤਲਿਆ ਜਾਣਾ, ਜਿੱਥੇ ਭਾਰੀ ਬਿਪਤਾ ਤੇਰੇ ਸਿਰ 'ਤੇ ਬਣੇਗੀ, ਉੱਥੇ ਕਿਸੇ ਨੇ ਨਾਲ ਨਹੀਂ ਜਾਣਾ। ਇੱਥੇ ਵੀ ਸਾਧ ਸੰਗਤ ਜੀ, ਮਰਨ ਵੇਲੇ ਕਿਸੇ ਨੇ ਨਾਲ ਨਹੀਂ ਜਾਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਜਿੱਥੇ ਭਾਰੀ ਬਿਪਤਾ ਆਪਦਾ ਬਣੇਗੀ, ਉੱਥੇ ਕੋਈ ਤੇਰਾ ਸੰਗੀ ਸਾਥੀ ਨਹੀਂ ਹੋਵੇਗਾ ਇਹਨਾਂ ਸਾਰਿਆਂ
1: ਚੋਂ।
0: ਭਾਈ, ਤਿੰਨਾਂ ਸੰਬੰਧੀਆਂ ਦੇ ਨਾਲ ਰਚ ਮਿਚ ਕਰਕੇ ਉਹਨਾਂ ਦੇ ਵਿੱਚ ਹਿੱਤ ਨੂੰ, ਆਪਣੇ ਮਨ ਦੇ ਹਿੱਤ ਨੂੰ, ਪਿਆਰ ਨੂੰ, ਮੋਹ ਨੂੰ ਤੂੰ ਲਾ ਛੱਡਿਆ ਹੈ।
1: ਜੋ ਕਾਮ ਨਹੀਂ ਗਾਵਾਰ,
0: ਹੇ ਗਾਵਾਰ, ਹੇ ਬੇਸਮਝ, ਹੇ ਝੱਲੇ, ਹੇ ਮੂਰਖ ਪ੍ਰਾਣੀ, ਕਾਮ ਨਹੀਂ, ਜਿਨ੍ਹਾਂ ਨੇ ਤੇਰੇ ਕੰਮ ਆਉਣਾ ਹੀ ਨਹੀਂ। ਜਿਸ ਵੇਲੇ ਸਾਧ ਸੰਗਤ ਜੀ ਅੰਤਮ ਸੰਸਕਾਰ ਕਰਨਾ ਹੁੰਦਾ ਨਾ, ਅਤੇ ਜਿਹੜੇ ਬਹੁਤੇ ਪਿਆਰੇ ਸੰਬੰਧੀ ਹੁੰਦੇ ਨੇ, ਕਹੇ ਸੁਣੇ ਜਾਂਦੇ ਨੇ, ਛੇਤੀ ਕਰੋ ਸੂਰਜ ਡੁੱਬਦਿਆਂ ਸੰਸਕਾਰ ਕਰ ਦਈਏ, ਕਿਧਰੇ ਸੂਰਜ ਨਾ ਡੁੱਬ ਜਾਵੇ। ਕਿੰਨੇ ਸੰਬੰਧੀ ਕਹਿੰਦੇ ਨੇ ਘਰ ਬੰਦ ਜਾ ਕੇ ਬੂਹਾ ਖੋਲ੍ਹਣਾ, ਕੋਈ ਕਹਿੰਦਾ ਬੱਚੇ ਇਕੱਲੇ ਨੇ, ਕੋਈ ਕਹਿੰਦਾ ਮਾਲ ਡੰਗਰ ਬੱਜਾ ਜਾ ਕੇ ਪੱਠੇ ਪਾਉਣੇ ਨੇ। ਉੱਥੇ ਮਾਲ ਡੰਗਰ ਅਤੇ ਪੱਠੇ ਚੇਤੇ ਆਉਂਦੇ ਨੇ, ਮਰਨ ਵਾਲਾ ਚੇਤੇ ਨਹੀਂ ਆਉਂਦਾ। ਉਹ 'ਤੇ ਮੂੰਹ ਰੱਖਣੀਆਂ ਗੱਲਾਂ ਨੇ, ਇਹ ਸਾਡੇ ਆਇਆ ਸੀ, ਅਸੀਂ ਇਸ ਦੇ ਨਾ ਜਾਵਾਂਗੇ ਤਾਂ ਸਾਨੂੰ ਕੀ ਆਖੇਗਾ। ਮੂੰਹ ਰੱਖਣ ਵਾਸਤੇ ਲਿਹਾਜੋ ਲਿਹਾਜੀ ਸਾਰੇ ਆਉਂਦੇ ਨੇ, ਪਰ ਮਰਨ ਵਾਲੇ ਦੇ ਨਾਲ ਹਮਦਰਦੀ ਕਿਸੇ ਨੂੰ ਨਹੀਂ ਹੁੰਦੀ ਕਿ ਮਰ ਗਿਆ ਹੈ। ਕਦੇ ਕਿਸੇ ਨੇ ਇਹ ਆਖਿਆ ਦਰਗਾਹ ਵਿੱਚ ਇਸ ਦਾ ਭਲਾ ਕਿਵੇਂ ਹੋਵੇਗਾ? ਇਸ ਦੇ ਵਾਸਤੇ ਜੇ ਇਸ ਦੇ ਅੰਤਮ ਸੰਸਕਾਰ ਵਿੱਚ ਸ਼ਾਮਿਲ ਹੋਣ ਵਾਸਤੇ ਆਏ ਹਾਂ, ਇਸ ਦੇ ਵਾਸਤੇ ਕੋਈ ਚੌਪਈ ਸਾਹਿਬ, ਕੋਈ ਜਪਜੀ ਸਾਹਿਬ, ਕੋਈ ਸੁਖਮਨੀ ਸਾਹਿਬ ਪੜ੍ਹ ਦਈਏ, ਇਸ ਦੇ ਵਾਸਤੇ ਕੋਈ ਮੂਲ ਮੰਤਰ ਦਾ ਜਾਪੀ ਅੱਧਾ ਘੰਟਾ ਬੈਠ ਕੇ ਜਾਂ ਸਵਾ ਘੰਟਾ ਕਰ ਲਈਏ, ਇਸ ਦੇ ਭਲਾ ਹੋਵੇ, ਆਖਿਆ ਕਦੇ ਕਿਸੇ ਨੇ? ਜਿਸ ਨਾਮ ਨੇ ਸਾਥ ਦੇਣਾ, ਉਹ ਨਾਮ ਵੀ ਕੋਈ ਨਹੀਂ ਤੇਰੇ ਵਾਸਤੇ ਜਪਦਾ, ਅਤੇ ਤੂੰ ਆਪ ਵੀ ਉਹਨਾਂ ਵਾਸਤੇ ਨਾਮ ਜਪਣਾ ਛੱਡ ਦਿੱਤਾ। ਬੇਸਮਝ ਪੁਰਖਾ।

0: ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਫਿਰ ਮਾਇਆ ਤੇ ਸੰਬੰਧੀਆਂ ਵੱਲੋਂ ਸਾਡੇ ਮਨ ਦਾ ਮੋਹ ਕਿਵੇਂ ਛੁੱਟੇ, ਉਪਰਾਮ ਕਿਵੇਂ ਹੋਵੇ? ਹਜ਼ੂਰ ਫਰਮਾਉਂਦੇ ਨੇ, ਭਾਈ ਸੱਚੇ ਬਚਨ ਜਾਣ ਲੈ, ਸਮਝ ਲੈ ਇਸ ਗੱਲ ਨੂੰ, ਹਉ ਨਾਹੀਂ, ਮੈਂ ਆਪ ਵੀ ਕੁਛ ਨਹੀਂ ਹਾਂ। ਅਤੇ ਬੇਨਤੀਆਂ ਕਰ ਮਹਾਰਾਜ ਜੀ, ਮੇਰਾ ਆਪਣਾ ਵੀ ਕੋਈ ਨਹੀਂ ਹੈ। ਆਪਣਾ ਤਾਂ ਉਹ ਹੈ ਨਾ ਜਿਹੜਾ ਜਮਾਂ ਤੋਂ ਛੁਡਾ ਲਵੇ, ਆਪਣਾ ਤਾਂ ਉਹ ਹੈ ਨਾ ਜਿਹੜਾ ਜਨਮ ਮਰਨ ਤੋਂ ਛੁਡਾ ਲਵੇ, ਆਪਣਾ ਤਾਂ ਉਹ ਹੈ ਜਿਹੜਾ ਅੰਤਕਾਲ ਕੰਮ ਆ ਜਾਵੇ। ਮਹਾਰਾਜ, ਮੇਰੇ ਕੰਮ ਆਉਣ ਵਾਲਾ ਆਪਣਾ ਵੀ ਕੋਈ ਨਹੀਂ ਹੈ, ਮੇਰਾ ਪਦਾਰਥ ਤੇ ਮੇਰਾ ਸਰੀਰ ਵੀ ਨਾਲ ਨਿਭਣ ਵਾਲਾ ਨਹੀਂ ਹੈ।
1: ਹਮਰੋ ਬਸ ਚਾਰੀ,
0: ਤੇ ਮਹਾਰਾਜ ਨਾ ਹੀ ਸਾਡਾ ਕੋਈ ਬਸ ਚੱਲਦਾ ਤੇ ਨਾ ਹੀ ਕੋਈ ਚਾਰਾ ਜੋਈ ਚੱਲਦੀ ਏ, ਸਾਡਾ ਚਾਰਾ ਉਪਚਾਰ ਵੀ ਨਹੀਂ ਚੱਲਦੇ, ਯਤਨ ਵੀ ਨਹੀਂ ਚੱਲਦੇ, ਤੇ ਮਹਾਰਾਜ ਸਾਡਾ ਬਸ ਕੋਈ ਨਹੀਂ ਚੱਲਦਾ ਹੈ ਕਿਸੇ ਪ੍ਰਕਾਰ, ਨਾ ਮੋਹ ਅੱਗੇ, ਨਾ ਸੰਬੰਧੀਆਂ ਅੱਗੇ, ਨਾ ਮਾਇਆ ਅੱਗੇ, ਨਾ ਜਮਾਂ ਅੱਗੇ।
1: ਕਰਨ ਕਰਾਵਨ ਨਾਨਕ ਕੇ ਪ੍ਰਭ।
0: ਸੋ ਪੰਚਮ ਅਵਤਾਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਬਚਨ ਕਰਦੇ ਨੇ, ਐਵੇਂ ਬੇਨਤੀਆਂ ਕਰਨੀਆਂ ਨੇ, ਨਾਨਕ ਕੇ ਪ੍ਰਭ, ਹੇ ਪ੍ਰਭੂ ਪਰਮੇਸ਼ਰ ਜੀ, ਕਰਨ ਕਾਰਨ ਸਮਰੱਥ ਜੀ, ਮੇਰੇ ਕੇਵਲ ਤਾਂ ਕੇਵਲ ਇੱਕ ਆਪ ਹੀ ਹੋ ਜੀਓ।
1: ਸੰਗ ਉਧਾਰੀ,
0: ਮਹਾਰਾਜ ਸਾਹਿਬ ਜੀ, ਮੈਨੂੰ ਸੰਤ ਜਨਾਂ ਦਾ ਸੰਗ ਬਖਸ਼ ਕਰਕੇ ਨਾ, ਤੇ ਉਹਨਾਂ ਦੀ ਸੰਗਤ ਵਿੱਚ ਨਾਮ ਜਪਾ ਕੇ, ਸੰਤਾਂ ਦਾ ਇਹ ਗੁਣ ਹੈ, ਸੰਤ ਜਪਾਵੈ ਨਾਮ, ਜਿਹੜੇ ਨਾਮ ਜਪਾਉਣ ਵਾਲੇ ਸੰਤ ਨੇ, ਜਿਹਨਾਂ ਨੂੰ ਆਪ ਸਾਸ ਗਰਾਸ ਕਦਰੇ ਭੁੱਲਦਾ ਨਹੀਂ, ਮਹਾਰਾਜ ਉਹਨਾਂ ਦਾ ਸੰਗ ਬਖਸ਼ ਕੇ, ਉਹਨਾਂ ਦੀ ਸੰਗਤ ਬਖਸ਼ੋ, ਉਹਨਾਂ ਦਾ ਸੰਗ ਬਖਸ਼ ਕੇ ਮੇਰੇ ਤਾਈਂ ਨਾਮ ਜਪਾ ਲੈਣਾ ਕਰੋ, ਉਹਨਾਂ ਦੀ ਸੰਗਤ ਬਖਸ਼ੋ, ਆਪ ਜੀ ਦੇ ਅੰਮ੍ਰਿਤ ਨਾਮ ਨੂੰ ਸੰਤ ਜਨਾਂ ਦੇ ਨਾਲ ਮਿਲ ਕਰਕੇ ਜਪਦੇ ਰਹੀਏ, ਸਤਨਾਮ ਸ੍ਰੀ ਵਾਹਿਗੁਰੂ। ਅਤੇ ਮਹਾਰਾਜ, ਆਪ ਜੀ ਦੇ ਅੰਮ੍ਰਿਤ ਨਾਮ ਨੂੰ ਜਪ ਕਰਕੇ ਮੇਰਾ ਉਧਾਰ ਹੋ ਜਾਵੇ, ਸੰਸਾਰ ਸਾਗਰ ਤੋਂ ਤਰਨਾ ਹੋਵੇ, ਬਾਹਰ ਮੁਖੀ ਬਿਰਤੀ ਤੋਂ ਅੰਤਰਮੁਖੀ ਬਿਰਤੀ ਹੋ ਜਾਵੇ, ਵਿਸ਼ੇ ਵਿਸ਼ੈਣੀ ਮਤ ਤੋਂ ਆਤਮ ਵਿਸ਼ੈਣੀ ਮਤ ਹੋ ਜਾਵੇ, ਮਹਾਰਾਜ ਵਿਸ਼ੇ ਪਰਾਇਣ ਜੋ ਮਨ ਹੋ ਰਹੇ ਹੈ ਇਹ ਆਪ ਜੀ ਦੇ ਪ੍ਰੇਮ ਪਰਾਇਣ ਹੋ ਜਾਵੇ, ਐਸੇ ਸੰਤ ਜਨਾਂ ਦਾ ਸੰਗ ਮੈਨੂੰ ਬਖਸ਼ੋ, ਜਿਨ੍ਹਾਂ ਨੂੰ ਮਿਲ ਕਰਕੇ ਆਪ ਜੀ ਦਾ ਅੰਮ੍ਰਿਤ ਨਾਮ ਜਪੀਏ, ਅਤੇ ਮਨ ਬਾਣੀ ਸਰੀਰ ਕਰਕੇ ਆਪ ਜੀਆਂ ਦੇ ਹੀ ਹੋ ਜਾਈਏ ਜੀ। ਇਹ ਪਾਵਨ ਉਪਦੇਸ਼ ਸਾਧ ਸੰਗਤ ਜੀ, ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਪਰਮ ਦਇਆਲੂ ਕਿਰਪਾਲੂ ਜੀਆਂ ਨੇ ਸਾਰੰਗ ਰਾਗ ਦੇ ਅੰਦਰ ਫਰਮਾ ਕਰਕੇ ਬਖਸ਼ਿਆ ਹੈ। ਗੁਰਚਰਨਾਂ ਵਿਖੇ ਬੇਨਤੀਆਂ ਕਰੀਏ, ਸੱਚੇ ਸਾਹਿਬ ਜੀ, ਜੋ ਆਪ ਜੀਆਂ ਨੇ ਅੰਮ੍ਰਿਤਮਈ ਪ੍ਰਵਚਨ ਫਰਮਾਏ ਨੇ, ਅੰਮ੍ਰਿਤਮਈ ਗੁਰਬਾਣੀ ਅਤੇ ਗੁਰਬਾਣੀ ਦੀ ਵਿਚਾਰ ਦੁਆਰਾ ਦਾ ਤਾਰ ਸਾਡੇ ਤਾਈਂ ਉਪਦੇਸ਼ ਕਥਨ ਅਤੇ ਸਰਵਣ ਕਰਵਾਏ ਨੇ, ਕਿਰਪਾਲਤਾ ਕਰਕੇ ਸਾਡਿਆਂ ਮਨਾਂ ਦੇ ਅੰਦਰ ਵਸਾ ਦੇਵੋ, ਚਰਨ ਕਮਲਾਂ ਦੀ ਪ੍ਰੀਤੀ, ਸੇਵਾ ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ, ਪਿਆਰੀ ਗੁਰਸਿੱਖੀ, ਨਿਤਨੇਮ ਨਿਤਨੇਮ ਦੀ ਪਰਪੱਕਤਾ ਬਖਸ਼ਿਸ਼ ਕਰਕੇ ਕਿਰਤਾਰਥ ਕਰੋ ਜੀ। ਸੱਚੇ ਪਾਤਸ਼ਾਹ ਜੀ, ਬੇਨਤੀਆਂ, ਗੁਰੂ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨ।

ਫਤਿਹ ਗੱਜ ਕੇ ਜੈਕਾਰਾ ਗਜਾਵੇ ਸੋਨੀਆ ਲਓ ਜਾਵੇ ਸਤਿ ਸ੍ਰੀ ਅਕਾਲ ਗੁਰਵਰਿਆ ਕਰ ਤੇਗ ਤੇਗ ਫਤਿਹ ਗੁਰੂ ਪੰਥ ਖਾਲਸੇ ਦਿਨੋ ਦਿਨ ਚੜ੍ਹਦੀ ਕਲਾ ਰੱਖਣੀ ਜੀ ਮਹਾਰਾਜ।

ਖੁਸ਼ ਹਾਂ ਜਿਹੜੇ ਵਰਤੀ ਆਪਣੇ ਚਰਚਿਆਂ ਦੇ ਵਿੱਚ ਵਰਤੀ ਸਾਡੇ ਲੋਕ।

Yeah.

Thank you.

Thank you.

Thank you.

Thank you.

ਸੱਚਖੰਡ ਦਰਬਾਰ ਜੀ ਦੀਆਂ ਹਾਜ਼ਰੀਆਂ ਭਰਦਾ ਹੋਇਆ ਕੀਰਤਨ ਦਾ ਸਤਿਕਾਰ ਕਰਦਿਆਂ ਗੁਰੂ ਰੂਪ ਸਾਧ ਸੰਗਤ ਜੀ ਵੱਲੋਂ ਕੀਰਤਨ ਸ਼ਬਦ ਫੇਟ ਬੇਅੰਤ ਮਾਇਆ ਹਾਜ਼ਰ ਹੋਈ। ਹਾਜ਼ਰੀਆਂ ਦਰ ਵਿੱਚ ਪ੍ਰਵਾਨ ਕਰਨੀਆਂ ਗੁਰੂ ਰੂਪ ਸਾਧ ਸੰਗਤ ਜੀ ਦੀਆਂ ਆਸਾ ਮਨਸਾ ਸੰਪੂਰਨ ਕਰਨੀਆਂ ਯਾਤਰਾ ਸਭ ਲਈ ਹਰ ਵਿਧਾਨ ਫਤਿਹ ਰੱਖਣਾ ਚੜ੍ਹਦੀ ਕਲਾ ਰੱਖਣੀ। ਸਿੱਖੋ ਸ਼ਬਦ ਪਿਆਰਿਓ।

0: ਮਾਤਾ ਧਰਤ ਮਹਾਰ
1: ਤਿਸਰਾ ਦਾਈ ਦਾਇਆ ਖੇਲਾ ਸਕਲ ਜਗਤ ਚੰਗਿਆਈਆਂ ਹੋਇਆਂ ਵਾਚੇ ਧਰਮਾ ਦੂਰ ਕਰਮੀਆਂ
0: ਆਪੋ ਆਪਣੀ
1: ਜੀ ਨਾਮ ਦੇ ਆਇਆ ਗਹਿਮ ਸਕਤ ਘਾਲ
0: ਆਨੰਦ ਕਹਿਮ ਖੁਜਲੇ ਕੇਤੀ ਤੁਸੀਂ ਨਾਲ ਨਾਮ ਦੇ ਆਇਆ
1: ਗਹਿਮ ਸਕਤ ਘਾਲ
0: ਆਨੰਦ ਕਹਿਮ ਖੁਜਲੇ

ਤਵਾ ਪ੍ਰਸਾਦ ਕਬਿਤ ਖੂਕ ਮਲ ਹਰਿ ਗਜ ਗਦ ਹਿਭੂਤ ਦਾਰਿ ਗਿੱਧਵਾ ਮਸਾਨ ਵਾਸ ਕਰੇ ਹੋਈ ਕਰਤ ਹੈ ਖੂਕ ਮੱਟ ਬਾਸੀ ਲਗ ਢੋਲਤ ਉਦਾਸ ਮ੍ਰਿਗ ਤਰਵਰ ਸਦੀਵ ਮੋਨ ਸਾਧੀ ਮਰਤ ਹੈ ਬਿੰਦ ਕੇ ਸਥਈਆ।

ਗੰਗੇ ਰਿਸ਼ੀ ਕਹਤ ਜਗ ਆਖ ਕੇ ਫਜਈਆ ਸੋ ਚਕੋਰ ਸੰਭ ਮਾਨੀਏ ਸੂਰਜ ਸਿਵਈਆ ਤਾਹੇ ਕੌਲ ਕੀ ਵਡਾਈ ਦੇ ਚੰਦਰਮਾ ਸਿਵਈਆ ਕੋ ਕਵੀ ਕੇ ਪਹਿਚਾਨੀਏ ਨਾਰਾਇਣ ਕਛ ਮਛ ਤਿੰਦੂਆ।

ਨਾਚਤ ਫਿਰਤ ਮੋਰ ਬਾਂਦਰ ਕਰਤ ਹੋਰ ਦਾਮਨੀ ਅਨੇਕ ਭਾਵ ਕਰਿਓ ਹੀ ਕਰਤ ਹੈ ਚੰਦਰਮਾ ਤੇ ਸੀਤਲ ਨ ਸੂਰ ਤੇ ਤਪਤ ਦੇ ਜੇਂਦਰ ਸੋ ਨ ਰਾਜਾ ਭਵ ਭੂਮ ਕੋ ਭਰਤ ਹੈ ਸਿਵ ਸੇ ਤਪਸ ਯਾਦ ਬ੍ਰਹਮਾ ਸੇ ਨ ਵੇਦਚਾਰੀ ਸਨਤ ਕੁਮਾਰ ਸੀ ਤਪਸਿਆ ਨ ਅਨਤ ਹੈ ਗਿਆਨ ਕੇ ਵਿਹੀਨ ਕਾਲ ਫਾਂਸ ਕੇ ਅਧੀਨ ਸਦਾ ਜੁਗਨ ਕੀ ਚੌਕਰੀ ਫਿਰਾਈ ਫਿਰਤ।

ਤੇ ਵੇਦ ਉਹ ਪੁਰਾਣ ਕੇ ਤੇ ਸਿਮਰਤ ਸਮੂਹਨ ਕੇ ਹੋਏ ਹੋਏ ਬਿਤਾਏ ਹੈ। ਮੋਨ ਦੀ ਮਦਾ ਪੀ ਰਿਓ ਪਿਕੰਬਰ ਕਿਤੇ ਗਨ ਨਾ ਪਰਤੇ ਤੇ ਭੂਮ ਹੀ ਤੇ ਹੋਏ ਕੇ ਫਿਰ ਭੂਮ ਹੀ ਮਿਲਾਏ ਹੈ। ਜੋ ਕਿ ਜਦ ਬ੍ਰਹਮਚਾਰੀ ਵੱਡੇ ਵੱਡੇ ਛਤਰ ਸਾਰੇ ਛਤਰ ਹੀ ਕਿਛਾਇਆ ਗਈ ਗੋਸਲੋ ਚਲਤ ਹੈ। ਵੱਡੇ ਵੱਡੇ ਰਾਜਨ ਕੇ ਦਾਵਤ ਫਿਰਤ ਦੇਸ ਵੱਡੇ ਵੱਡੇ ਰਾਜਨ ਕੇ ਦਰਪ ਕੋ ਦਲਤ ਹੈ। ਮਾਨਸੇ ਮਹੀਬ ਓ ਦਲੀਪ ਕੈਸ ਛਤਰਧਾਰੀ ਵੱਡੋ ਅਭਿਮਾਨ ਭੂਜ ਸਰ ਦੁਰਯੋਧਨ ਸੇ ਮਾਨਧਾਰੀ ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਤ ਹੈ। ਸਿਜ ਦੇ ਕਰੇ ਅਨੇਕ ਧੋਪ ਜੀ ਕਬਟ ਫੇਸ ਭੋ ਸਤੀ ਅਨੇਕ ਦਾਰੀ ਵਾਵਤ ਹੈ ਸਿ ਟਾਂਗ ਅਥ ਕਹਾ ਭਯੋ ਰੋਕੀ ਜੋ ਪੈਡਾਰ ਰਹੇ ਉਰਧ ਮੁਖ ਮਨ ਤੇ ਨ ਮੁੰਡ ਨੇ ਹੋਰਾਯੋ ਅਦ ਇਸ ਕੋ ਕਾਮਨਾ ਅਧੀਨ ਸਦਾ ਦਾਮਨਾ ਪ੍ਰਵੀ ਨੇ ਏਕ ਭਾਵਨਾ ਵਿਹੀਨ ਕੈਸੇ ਭਾਵੇ ਜਗਦੀਸ ਕੋ ਸੀਸ ਪਟ ਕਤ ਜਗ ਕਾਨ ਮੈਂ ਖਜੂਰਾ ਦਸ ਬੂੰਡ ਛੱਟ ਕਤ ਮਿੱਤਰ ਪੁੱਤਰ ਹੂੰ ਕੇ ਸੁਖ ਸੋ ਆਖ ਗੋਚਰਈਆ ਫਲ ਫੂਲ ਕੋ ਬਛਈਆ ਸਦਾ ਬਨ ਕੋ ਬ੍ਰਹਮਈਆ ਔਰ ਦੂਸਰੋ ਨਬੂਕ ਸੋ ਕਹਾ ਭਯੋ ਭੇੜ ਜੋ ਖਸਤ ਸੀਸ ਵਿਛਨ ਸੋ ਮਾਟੀ ਕੋ ਬਛਈਆ ਬੋਲ

ਤਾਂ ਦਰ ਕਰਤ ਸ਼ੋਰ ਸਦਾ ਖਨ ਗੋਰ ਖਨ ਕਰੇ ਹੋਈ ਕਰਤ ਹੈ ਏਕ ਪਾਇ ਡੰਡ ਸਦਾ ਬਨ ਮੈਂ ਰਹਤ ਬ੍ਰਿਜ ਫੁੱਕ ਫੁੱਕ ਬਾਮ ਫੂਮ ਸਰਾਵਕ ਧਰਤ ਹੈ ਵਾਹਨ ਅਨੇਕ ਯੁਗ ਏਕ ਠੋਰ ਵਾਸ ਕਰੇ ਕਾਗ ਔਰ ਚੀਤ ਦੇਸ ਦੇਸ ਵਿਚਰਤ ਹੈ ਗਿਆਨ ਕੇ ਵਿਹੀਨ ਮਹਾਦਾਨ ਮੈਂ ਨਹੁ ਜਲੀਨ ਭਾਵਨਾ ਯਕੀਨ ਦੀਨ ਕਹਿ ਸਕੇ ਤਰਤ ਹੈ ਜੈਸੇ ਏਕ ਸੌਂਗੀ ਕਹੂੰ ਜੋ ਗਿਆ ਬਰਾਗੀ ਬਨ ਕਬ ਹੂੰ ਸੰਨਿਆਸ ਫੇਸ

ਕਈ ਅਗਨ ਹੋਦਰ ਕਈ ਬਾਹਨ ਹਾਰ ਗਈ ਕਰਤ ਕੋਟ ਮ੍ਰਿਤ ਕੋ ਹਾਰ ਗਈ ਕਰਤ ਸਾਗ ਪੈ ਪਤਰ ਫਛ ਨਹੀਂ ਤਾਂ ਦਬ ਦੇਵ ਹੋ ਵਧ ਪ੍ਰਤੱਛ ਕਈ ਗੀਤ ਗਾਨ ਗੰਧਰਵ ਬਰੀਤ ਕਈ ਵੇਦ ਸਾਸਰ ਵਿਦਿਆ ਪ੍ਰਤੀਤ ਕਹੂੰ ਵੇਦ ਰੀਤ ਜਗੇ ਆਦ ਕਰਮ ਕਹੂੰ ਅਗਨ ਹੋਦਰ ਕਹੂੰ ਤੀਰਥ ਧਰਮ ਕਈ ਦੇਸ ਦੇਸ ਭਾਖਾਰ ਟੰਤ ਕਈ ਦੇਸ ਦੇਸ ਵਿਦਿਆ ਬੜੰਤ ਕਈ ਗਰਤ ਭਾਂਤ ਭਾਂਤਨ

Bạn hãy đăng ký kênh để nhận thông tin nhất.

ਤਨ ਭੈ ਅਨੰਤ ਤਉ ਕਹੋ ਚਥਾ ਵਦਤ ਰਹਿਣ ਤੰਤ ਕਰਤਾ ਕਰੀ ਮਕਾਦਰ ਕਿਰਪਾਲ ਅਦਵੈ ਭੂਤਨ ਭੈ ਦਇਆਲ ਦਾਤਾ ਤੁਰੰਤ ਦੁਖ ਦੁਖ ਰਹਿਤ ਜਿਹ ਨੇਤ ਨੇਤ ਸਭ ਭੇਦ ਕਹਤ ਕਈ ਉਚ ਨੀਚ ਕੀਨੋ ਬਨਾ ਸਭ ਵਾਰ ਵਾਰ ਜਾ ਕੋ ਪ੍ਰਭਾਵ ਸਭ ਜੀਵ ਜੰਤ ਜਾ ਅਨੰਤ ਜਾਹੇ ਮਨ ਮੂੜ ਕਿਉ ਨ ਸੇਵੰਤ ਤਾਹੇ ਕਈ ਮੂੜ ਪਤਰ ਪੂਜਾ ਕਰੰਤ ਕਈ ਸਿੱਧ ਸਾਧ ਸੂਰਜ ਸੇਵੰਤ ਕਈ ਪਲਟ ਸੂਰਜ ਸਿਜਦਾ ਕਰ

ਕਰੇ ਬਚ ਬਸੂ ਨਕ ਨਾਗ ਨਰਾ ਦੇਵ ਸਰਬ ਸਮੈ ਸਭ ਕੋ ਪ੍ਰਤਪਾਰੈ। ਭੋਖਤ ਹੈ ਜਲ ਮੈਂ ਥਲ ਮੈਂ ਦੀਨ ਦਿਆਲ ਦਇਆ ਨਿਤ ਦੁਖਨ ਦੇਖਤ ਹੈ ਪਰ ਦੇ ਤਨਹਾਰੈ। ਦਾਹਤ ਹੈ ਦੁਖ ਦੋਖਨ ਕਉ ਦਲ ਦੂਜਨ ਕੇ ਬਲ ਮੈਂ ਦਲ ਡਾਰੇ। ਖੰਡ ਅਖੰਡ ਪ੍ਰਚੰਡ ਪਹਾਰਨ ਪੂਰਨ ਪ੍ਰੇਮ ਕੀ ਪ੍ਰੀਤ ਸੰਭਾਰੈ। ਪਾਰ ਨ ਪਾਇ ਸਕੇ ਪਦਮਾਵਤ ਬੇਦ ਕਤੇ ਬੇਦ ਉਚਾਰੇ। ਰੋਜ ਹੀ ਰਾਜ ਪੇ ਲੋਕਤ ਰਾਜਕ ਰੋਖ ਰੁਹਾਨ ਕੀ ਰੋਜ ਨਟਾਰੈ। ਕੀਟ ਪਤੰਗ ਕੁਰੰਗ ਭੁਜੰਗ ਮਹੁੰਦ ਭਵਿਖ ਭਵਾਨ ਬਨਾਏ। ਦੇਵ ਦੇਵ ਖਪੇ ਹੰਵੇ ਨਾ ਬੇਵ ਲਖਿਓ ਭਰਮ ਸਿਉ ਫਰਮਾਏ। ਬੇਦ ਪੁਰਾਨ ਕਤੇ

अनंत तुम निदान।

ਤੇ ਪਾਵਨ ਤਖਤ ਸੱਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ ਦੀ ਧਰਤੀ ਤੇ ਪਾਤਸ਼ਾਹ ਦੀ ਪਾਵਨ ਗੋਦ ਦੇ ਅੰਦਰ ਸੁਭਾਏਮਾਨ ਗੁਰੂ ਕੀ ਸਾਜੀ ਨਵਾਜੀ ਗੁਰੂ ਕੀ ਸੰਗਤ ਜੀਓ ਸਤਿਗੁਰੂ ਪਾਤਸ਼ਾਹ ਜੀ ਨੇ ਬੜਾ ਤਰਸ ਕੀਤਾ ਜੋ ਕਿਸੇ ਨਾ ਕਿਸੇ ਬਹਾਨੇ ਇਹ ਜੋ ਸਰੀਰ ਛਿੰਨ ਛਿੰਨ ਕਰਕੇ ਮੌਤ ਦੇ ਨੇੜੇ ਜਾ ਰਿਹਾ ਹੈ ਇਸ ਦੇਹ ਰੂਪੀ ਘੜੇ ਦੇ ਵਿੱਚੋਂ ਛਿੰਨ ਛਿੰਨ ਔਧ ਬਿਹਾਤ ਹੈ ਫੂਟੈ ਘੱਟ ਜਿਉ ਪਾਨੀ ਇਸ ਦੇਹ ਰੂਪੀ ਘੜੇ ਚੋਂ ਜੋ ਸਵਾਸਾ ਰੂਪ ਪਾਣੀ ਹੈ ਉਹ ਖਤਮ ਹੋ ਰਿਹਾ ਹੈ ਸੋ ਉਹਨਾਂ ਸਵਾਸਾਂ ਨੂੰ ਸਫਲਿਆਂ ਕਰਨ ਵਾਸਤੇ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਾਡੇ 'ਤੇ ਬੜਾ ਜਿੱਥੇ ਪਾਤਸ਼ਾਹ ਆਪਣੀ ਪਾਵਤ ਸੰਗਤ ਬਖਸ਼ ਰਹੇ ਨੇ ਉੱਥੇ ਨਾਲ ਹੀ ਗੁਰੂ ਸਾਹਿਬ ਜੋ ਲੜੀਵਾਰ ਕਥਾ ਗੁਰਪ੍ਰਤਾਪ ਸੂਰਜ ਗ੍ਰੰਥ ਕਵੀ ਰਾਜ ਕਵੀ ਸੰਤੋਖ ਸਿੰਘ ਜੀ ਭਾਈ ਚੂੜਾਮਣ ਕਵੀ ਜੋ ਤਖ਼ਤ ਸਾਹਿਬਾਨਾਂ 'ਤੇ ਬੜੇ ਭਾਵਨਾ ਅਦਬ ਸਤਿਕਾਰ ਦੇ ਨਾਲ ਜੋ ਸੰਧਿਆ ਦੇ ਵੇਲੇ ਵਿਚਾਰ ਕੀਤੀ ਜਾਂਦੀ ਹੈ ਉਸ ਵਿਚਾਰ ਦੇ ਵਿੱਚ ਵੀ ਆਪਾਂ ਸਾਰਿਆਂ ਨੂੰ ਜੁੜਨ ਦਾ ਇਹ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ ਸੋ ਗੁਰੂ ਸਾਹਿਬ ਅੱਗੇ ਅਰਦਾਸ ਕਰਿਆ ਕਰੋ ਉਮਰ ਉਹਾਂ ਵਿੱਚ ਲਿਖੇ ਦੇ ਜੋ ਯਾਦ ਸਾਈਂ ਵਿੱਚ ਗੁਜ਼ਰੇ ਅਰਦਾਸ ਕਰਿਆ ਕਰੋ ਬੇਨਤੀ ਕਰਿਆ ਕਰੋ ਵੀ ਸਤਿਗੁਰੂ ਪਾਤਸ਼ਾਹ ਜੀ ਵੀ ਇਹ ਜਿਤਨਾ ਵੀ ਸਮਾਂ ਹੈ ਜਿੰਨੀ ਵੀ ਉਮਰ ਹੈ ਇਹ ਆਪ ਜੀ ਦੇ ਚਰਨਾਂ ਦੇ ਨਾਲ ਨਿਭ ਜਾਵੇ ਸਵਾਸ ਸਵਾਸ ਆਪ ਜੀ ਦਾ ਨਾਮ ਜਿਹੜਾ ਹੈ ਉਹ ਬਖਸ਼ਿਸ਼ ਕਰਕੇ ਰਸਨਾ 'ਤੇ ਰਹੇ ਸੋ ਸਾਧ ਸੰਗਤ ਜੀ ਕਿਉਂਕਿ ਸਰੀਰ ਦਾ ਭਰੋਸਾ ਨਹੀਂ ਸਵਾਸਾਂ ਦਾ ਭਰੋਸਾ ਨਹੀਂ ਪਾਣੀ ਦੇ ਵਿੱਚੋਂ ਇੱਕ ਬੁਲਬਲਾ ਪੈਦਾ ਹੁੰਦਾ ਹੈ ਉਸ ਬੁਲਬਲੇ ਦੀ ਵੀ ਮਿਆਦ ਹੈ ਪਰ ਮਨੁੱਖ ਦੀ ਕੋਈ ਮਿਆਦ ਨਹੀਂ ਹੈ ਕਿਉਂਕਿ ਮਰਨ ਲਿਖਾਏ ਮੰਡਲ ਮਹਿਆਏ ਸਾਧ ਸੰਗਤ ਸਾਡਾ ਕੋਈ ਪਤਾ ਨਹੀਂ ਇਹ ਫਿਰ ਆਪਣੇ ਕਾਰਡਾਂ 'ਤੇ ਲਿਖਿਆ ਹੁੰਦਾ ਕੇਲ ਕਰਿੰਦੇ ਹਾਂਜਨੋ ਅਚਿੰਤੇ ਬਾਜ ਪਏ ਸੋ ਉਹ ਬਾਜ ਕਦੋਂ ਪੈ ਜਾਣ ਕਿ ਸਮੇਂ ਪੈ ਜਾਣ ਸਾਨੂੰ ਕਿਸੇ ਨੂੰ ਇਸ ਗੱਲ ਦਾ ਗਿਆਨ ਨਹੀਂ ਆਪਾਂ ਇਹ ਵੀ ਦਾਅਵੇ ਨਾਲ ਨਹੀਂ ਕਹਿ ਸਕਦੇ ਵੀ ਸਾਧ ਸੰਗਤ ਜੀ ਦਾਸ ਕਥਾ ਦੀ ਹਾਜ਼ਰੀ ਭਰ ਰਿਹਾ ਹੈ ਇਹ ਦਾਅਵੇ ਨਾਲ ਨਹੀਂ ਕਿਹਾ ਜਾ ਸਕਦਾ ਵੀ ਕਥਾ ਦੀ ਸਮਾਪਤੀ ਕਰਕੇ ਦਾਸ ਇੱਥੋਂ ਉੱਠੇਗਾ ਇਹ ਤਾਂ ਗੁਰੂ ਸਾਹਿਬ ਨੇ ਜਦੋਂ ਸਾਧ ਸੰਗਤ ਇਹ ਸਵਾਸ ਪੰਜ ਭੂਤਕ ਸਰੀਰ 'ਚੋਂ ਜਾਣੇ ਨੇ ਸਾਨੂੰ ਨਹੀਂ ਪਤਾ ਲੱਗਣਾ ਸੋ ਇਸ ਕਰਕੇ ਇਹ ਜਨਮ

0: ਨੂੰ ਕਿਸੇ ਦੂਜੇ ਦੇ ਵਾਸਤੇ ਜੀਓਗੇ ਸੱਤ ਜਾਣਿਓ, ਉਸ ਦਿਨ ਤੁਹਾਨੂੰ ਇਸ ਇਨਸਾਨੀਅਤ ਦੇ ਜਿਹੜਾ ਧਰਮ ਹੈ ਇਹਦੇ ਬਾਰੇ ਸਾਧ ਸੰਗਤ ਜੀ ਗਿਆਨ ਹੋ ਜਾਏਗਾ। ਸੋ ਇਸ ਕਰਕੇ ਇਹ ਜੀਵਨ ਅਤੇ ਮੌਤ ਦਾ ਗੇੜ ਸਾਧ ਸੰਗਤ ਜੋ ਉਪਜਿਓ ਸੋ ਬਿਨਸ ਹੈ। ਜਿਸ ਚੀਜ਼ ਦੀ ਉਤਪੱਤੀ ਹੋ ਗਈ ਨਾ ਉਹਦਾ ਨਾਸ ਹੋ ਜਾਣਾ। ਪਰ ਮੈਂ ਇੱਕ ਬਚਨ ਕਰਕੇ ਫਿਰ ਆਪਾਂ ਲੜੀਵਾਰ ਪ੍ਰਸੰਗ ਜਿਹੜਾ ਸਤਿਗੁਰੂ ਪਾਤਸ਼ਾਹ ਨੇ ਝੋਲੀ 'ਚ ਪਾਇਆ ਆਪਾਂ ਉਸ ਵਿਚਾਰ ਨਾਲ ਜੁੜੀਏ। ਕਿਉਂਕਿ ਸਾਧ ਸੰਗਤ ਜੀ ਜਦੋਂ ਆਪਾਂ ਆਪਣੇ ਸਰੀਰ ਦਾ ਕੰਪੈਰੀਜ਼ਨ ਕਰਦੇ ਹਾਂ ਨਾ, ਤੁਲਨਾ ਕਰਦੇ ਹਾਂ, ਕਈ ਵਾਰ ਆਪਾਂ ਪਸ਼ੂਆਂ ਦੇ ਨਾਲ ਤੁਲਨਾ ਕਰਦੇ ਹਾਂ। ਪਰ ਮੈਂ ਅਕਸਰ ਸੋਚਦਾ ਪਸ਼ੂਆਂ ਦੇ ਨਾਲ ਤੁਲਨਾ ਕਿਉਂ ਕਰਦੇ ਹਾਂ? ਕਿਉਂਕਿ ਪਸ਼ੂ ਤਾਂ ਸਾਡੇ ਤੋਂ ਬਹੁਤ ਚੰਗੇ ਨੇ। ਨਰੂ ਮਰੈ ਨਰ ਕਾਮਨਾ ਆਵੈ, ਪਸ਼ੂ ਮਰੈ ਦਸ ਕਾਲ ਸਵਾਰੈ। ਸਾਧ ਸੰਗਤ ਜੀ ਜਦੋਂ ਆਪਾਂ ਘਰ ਦੇ ਵਿੱਚ ਪਸ਼ੂ ਰੱਖੇ ਨੇ ਆਪਣੇ ਸਰੀਰ ਦੀ ਔਕਾਤ ਵੇਖਿਓ ਜੇ, ਵੀ ਸਾਡੇ ਸਰੀਰ ਦੀ ਔਕਾਤ ਹੈ ਕੀ ਹੈ? ਜਿਹਨੂੰ ਆਪਾਂ ਪਾਲਣ 'ਚ, ਜਿਹਨੂੰ ਆਪਾਂ ਪੋਸ਼ਣ 'ਚ ਲੱਗੇ ਹੋਏ ਹਾਂ, ਜ਼ੋਰ ਲਾਇਆ, ਸੋਹਣਾ ਬਣ ਜੇ ਸਾਡਾ ਸਰੀਰ, ਇਹਦੀ ਔਕਾਤ ਵੇਖਿਓ। ਪਸ਼ੂ ਦਾ ਚਮੜਾ ਸਾਧ ਸੰਗਤ ਉਹ ਕੰਮ ਆਉਂਦਾ ਜਦੋਂ ਕਿਤੇ ਦੁਕਾਨਦਾਰ ਕੋਲ ਜਾ ਕੇ ਕਹਿੰਦੇ ਆ ਨਾ ਵੀ ਦੁਕਾਨਦਾਰ ਵਧੀਆ ਚਮੜੇ ਦੀ ਜੁੱਤੀ ਦੇਈ, ਇਹ ਸਾਧ ਸੰਗਤ ਉਹ ਚੰਮ ਬੰਦੇ ਦਾ ਨਹੀਂ ਹੁੰਦਾ, ਉਹ ਚੰਮ ਪਸ਼ੂ ਦਾ ਹੁੰਦਾ। ਅਤੇ ਜਦੋਂ ਆਪਾਂ ਪਸ਼ੂ ਘਰਾਂ 'ਚ ਰੱਖੇ ਨੇ, ਪਸ਼ੂ ਦੀ ਗੰਦਗੀ, ਪਸ਼ੂ ਦੀ ਵਿਸਟਾ, ਸਾਧ ਸੰਗਤ ਆਪਾਂ ਗੋਹਾ ਜਿਹੜਾ ਹੈ ਉਹ ਪਾਥੀਆਂ ਪੱਥ ਕੇ, ਜਦੋਂ ਉਹਦੀਆਂ ਆਪਾਂ ਪਾਥੀਆਂ ਬਣਾ ਕੇ ਉਹਨਾਂ ਨੂੰ ਸੁਕਾ ਕੇ ਚੁੱਲ੍ਹੇ ਦੇ ਵਿੱਚ ਅੱਗ ਬਾਲਦੇ ਹਾਂ, ਅੱਗ ਬਾਲਣ ਤੋਂ ਬਾਅਦ ਭੋਜਨ ਪਕਾਉਂਦੇ ਹਾਂ, ਅਤੇ ਸਾਧ ਸੰਗਤ ਉਹ ਜਿਹੜਾ ਬਾਲਣ ਹੁੰਦਾ ਪਸ਼ੂ ਦਾ, ਜਿਹੜਾ ਵਿਸਟਾ ਹੁੰਦੀ ਹੈ ਉਹ ਸਵਾਹ ਬਣ ਜਾਂਦਾ। ਅਤੇ ਜਦੋਂ ਫਿਰ ਘਰਦਿਆਂ ਨੂੰ ਕਹੀਏ ਵੀ ਸਵਾਹ ਸੱਟ ਦੀਏ, ਅਤੇ ਘਰ ਦੀਆਂ ਔਰਤਾਂ ਕਹਿੰਦੀਆਂ ਨਾ ਭਾਈ ਸਵਾਹ ਨਾ ਸੱਟੀ, ਕੰਮ ਆ ਜਾਏਗੀ। ਕਾਹਦੇ ਕੰਮ ਆਏਗੀ? ਭਾਂਡੇ ਮਾਂਜ ਲਾਂਗੇ, ਖੇਤਾਂ 'ਚ ਸੱਟ ਆਵਾਂਗੇ, ਕਿਤੇ ਤਾਂ ਕੰਮ ਆਏਗੀ ਸਵਾਹ। ਸੋ ਪਸ਼ੂ ਦੀ ਗੰਦਗੀ ਵਰਤ ਕੇ ਜਿਹੜੀ ਸਵਾਹ ਬਣ ਜਾਂਦੀ ਹੈ ਉਹ ਵੀ ਵਿਸਟਾ ਜਿਹੜੀ ਹੈ ਉਹ ਕੰਮ ਆ ਜਾਂਦੀ ਹੈ। ਪਰ ਇਹ ਮਨੁੱਖ ਆਪਾਂ ਕਿੰਨੇ ਤਰ੍ਹਾਂ ਦੇ ਪਦਾਰਥ ਖਾਂਦੇ ਹਾਂ, ਚੰਦਨ ਦੀ ਚਿਖਾ ਬਣਾ ਕੇ ਵੀ ਜੇ ਤੈਨੂੰ ਅੱਗ ਲਾ ਕੇ ਸਾੜ ਆਈਏ ਤੇ ਜਿਹੜੀ ਤੇਰੀ ਰਾਖ ਸ਼ਮਸ਼ਾਨ ਘਾਟ 'ਚ ਹੋਏਗੀ, ਤੂੰ ਘਰਦਿਆਂ ਨੂੰ ਕਹਿ ਕੇ ਜਾਈ ਵੀ ਜਦੋਂ ਮੈਂ ਮਰ ਗਿਆ ਮੇਰੇ ਮਰਨ ਤੋਂ ਬਾਅਦ ਜਿਹੜੀ ਮੇਰੀ ਮਸਾਣਾ ਦੀ ਮਿੱਟੀ ਹੋਏਗੀ ਸ਼ਮਸ਼ਾਨ ਘਾਟ ਦੀ, ਉਹਨੂੰ ਘਰ ਲੈ ਜਾ ਕੇ ਭਾਂਡੇ ਮਾਂਜਿਓ ਜੇ, ਉਚਾਰਨ ਕਰੋ ਸਤਨਾਮ ਸ੍ਰੀ
1: ਵਾਹਿਗੁਰੂ,
0: ਚੰਦਨ ਦੀਆਂ ਲੱਕੜਾਂ ਮਣਾ ਮਣ ਲਾ ਕੇ ਤੁਹਾਡਾ ਸੰਸਕਾਰ ਕੀਤਾ ਜਾਵੇ, ਪਰ ਫਿਰ ਵੀ ਤੁਹਾਡੀ ਸਵਾਹ ਭਾਂਡੇ ਮਾਂਜਣ ਦੇ ਕੰਮ ਨਹੀਂ ਆਏਗੀ। ਸੋ ਇਸ ਗੱਲ ਤੋਂ ਇਸ ਚੀਜ਼ ਨੂੰ ਵਿਚਾਰਿਆ ਕਰੋ ਸਾਧ ਸੰਗਤ ਜੀ। ਫਿਰ ਸਾਡੇ ਸਰੀਰ ਦਾ ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਸੋ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ ਹੈ, ਬੜੀ ਬਖਸ਼ਿਸ਼ ਕੀਤੀ ਹੈ, ਜੋ ਅੱਜ ਸੰਧਿਆ ਦੇ ਸਮੇਂ ਜੋ ਲੜੀਵਾਰ ਪ੍ਰਸੰਗ ਕੱਲ੍ਹ ਆਪ ਜੀ ਨੇ ਸਰਵਣ ਕੀਤਾ ਹੈ। ਕਲਗੀਧਰ ਪਾਤਸ਼ਾਹ ਤੁਰੇ ਜਾਂਦੇ ਨੇ, ਇੱਕ ਬੱਚਾ ਜਿਹੜਾ ਹੈ ਜਿਹੜਾ ਲਵਾਰਸ ਹਾਲਤ ਦੇ ਵਿੱਚ ਉਹ ਬੱਚਾ ਮਿਲਿਆ ਨਾਲ ਸਤਿਗੁਰੂ ਪਾਤਸ਼ਾਹ ਦੇ, ਇੱਕ ਸੁਨਿਆਰਾ ਸਿੱਖ ਹੈ ਜੋ ਬੜੇ ਲੰਮੇ ਸਮੇਂ ਤੋਂ ਪਾਤਸ਼ਾਹ ਦੇ ਕੋਲ ਜਾਚਨਾ ਕਰਦਾ ਸੀ ਵੀ ਪਾਤਸ਼ਾਹ ਜੀ ਕਿਰਪਾ ਕਰੋ ਮੇਰੇ ਘਰ ਦੇ ਵਿੱਚ ਔਲਾਦ ਹੋਵੇ, ਪੁੱਤਰ ਹੋਵੇ। ਇਹ ਦਾਤ ਨਾਲ ਸੀ, ਜਿਸ ਵੇਲੇ ਉਹ ਪਾਤਸ਼ਾਹ ਦੇ ਨਾਲ ਸੀ ਪਾਤਸ਼ਾਹ ਨੇ ਬਚਨ ਕੀਤਾ ਵੀ ਭਲਿਆ ਤੂੰ ਪੁੱਤਰ ਲੋਚਦਾ, ਤੂੰ ਔਲਾਦ ਲੋਚਦਾ, ਆ ਲੈ ਆ ਤੇਰੀ ਝੋਲੀ ਦੇ

0: ਸੁਣ ਕੇ ਜਦੋਂ ਸਤਿਗੁਰੂ ਪਾਤਸ਼ਾਹ ਜੀ ਨੇ ਬਚਨ ਕੀਤਾ ਸਿੱਖ ਦੇ ਨਾਲ ਵੀ ਤੂੰ ਭਾਈ ਇਹਦੀ ਪਾਲਣ ਪੋਸ਼ਣਾ ਕਰਨੀ ਹੈ, ਉਸ ਵੇਲੇ ਫਿਰ ਦੋਨੋਂ ਹੱਥ ਜੋੜ ਕੇ ਸਿੱਖ ਨੇ ਕੀ ਬਚਨ ਕੀਤਾ?
1: ਕਾਰਨ ਕਾਰਨ ਮੈਂ ਨਹਿ ਲਹਿਓ।
0: ਸਤਿਗੁਰੂ ਪਾਤਸ਼ਾਹ ਜੀ ਪਾਲਣ ਦੇ ਵਾਸਤੇ ਜਿਹੜਾ ਇਹ ਬੱਚਾ ਹੈ ਇਹ ਮੈਂ ਨਹੀਂ ਲੈ ਸਕਦਾ।
1: ਕੋਤਰੀ ਅਸਤਨ ਸੋ ਦੁਗਧਾ ਦੇ।
0: ਸਤਿਗੁਰੂ ਪਾਤਸ਼ਾਹ ਜੀ ਕਿਹੜੀ ਇਸਤਰੀ ਜਿਹੜੀ ਹੈ ਤੁਸੀਂ ਮੈਨੂੰ ਕਹਿ ਦਿੱਤਾ ਵੀ ਆ ਤੂੰ ਬੱਚਾ ਲੈ ਜਾ ਇਹਨੂੰ ਪਾਲ ਲੈ, ਪਰ ਕਿਹੜੀ ਇਸਤਰੀ ਹੈ ਜਿਹੜੀ ਇਹਨੂੰ ਦੁੱਧ ਪਿਆਵੇਗੀ?
1: ਇਹ ਬੱਚਾ ਅੰਨ ਅਚਲੇ।
0: ਸਤਿਗੁਰੂ ਜੀ ਜੇਕਰ ਇਹਨੂੰ ਦੁੱਧ ਨਾ ਪਿਆਇਆ ਤੇ ਇਹ ਫਿਰ ਕਿਵੇਂ ਬਚੇਗਾ? ਜੇ ਇਹਦੇ ਅੰਦਰ ਅੰਨ ਨਾ ਗਿਆ ਦੁੱਧ ਨਾ ਗਿਆ ਸੋ ਇਸ ਕਰਕੇ ਇਹਦਾ ਬਚਾਅ ਨਹੀਂ ਹੋਵੇਗਾ, ਮੇਰੇ ਕੋਲੋਂ ਪਾਲਿਆ ਨਹੀਂ ਜਾਣਾ।
1: ਯਾਂ ਕੋ ਯਤਨ ਕਰਹੋ ਫੁਰਮਾਵਨ।
0: ਇਸ ਕਰਕੇ ਜਦੋਂ ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਇਹ ਉਹਨੇ ਬਚਨ ਕੀਤੇ,
1: ਬੇਨਤੀ ਬੋਲੇ ਜਸ ਪਾਵਨ,
0: ਉਹਦੀ ਬੇਨਤੀ ਨੂੰ ਸੁਣ ਕਰਕੇ ਪਾਵਨ ਪਵਿੱਤਰ ਸਤਿਗੁਰੂ ਕਲਗੀ ਧਰ ਮਹਾਰਾਜ ਫਿਰ ਬਚਨ ਕਰਦੇ ਹਨ।
1: ਜਲ ਕੋ ਵਾਹਿਗੁਰੂ ਕਹਿ ਲੀਜੈ।
0: ਗੱਜ ਕੇ ਆਖੋ ਸਤਨਾਮ ਸ੍ਰੀ। ਪਾਤਸ਼ਾਹ ਬਚਨ ਕਰਦੇ ਨੇ ਕਹਿੰਦੇ ਜਲ ਕੋ ਵਾਹਿਗੁਰੂ

0: ਝੋਲੀ ਦੇ ਵਿੱਚ ਗੋਦ ਦੇ ਝੋਲੀ ਦੇ ਵਿੱਚ ਗੋਦ ਦੇ ਵਿੱਚ ਪਾਗਲ ਉਸੇ ਮੇਰੇ ਜਿਹੜਾ ਦੁੱਧ ਹੈ ਫਿਰ ਤੇਰੀ ਤੌਰ ਦੇ ਜਿਹੜਾ ਹੈ ਪਾਪੀਆਂ ਦੇ ਵਿੱਚ ਜਿਹੜਾ ਰਹੇਗਾ ਤੇ ਉਹ ਬੱਚਾ ਜਿਹੜਾ ਹੈ ਉਸ ਦੁੱਧ ਦੇ ਨਾਲ ਪੜੇਗਾ ਦੁੱਧ ਦੇ ਨਾਲ ਪੜੇਗਾ ਇਹਦੇ ਨਾਲ ਫਿਰ ਜਿਹੜਾ ਤੇਰਾ ਬਾਲਕ ਦੇ ਬੱਚਾ ਹੈ ਉਹਨੂੰ ਪਾਲਣਾ ਕਰੋ ਉਹਨੂੰ ਪਾਲਣਾ ਕਰੋ ਪਤਨੀ ਗੁਰੂ ਕੀ ਜਿਹੜੀ ਧੀ ਹੈ ਸਖੀ ਦੁਨੀਆਂ ਦੇ ਗੁਰੂ ਦੇ ਵਿੱਚ ਹੈ ਉਹਨੇ ਬੜੇ ਹਰਦ ਦੇ ਨਾਲ ਬੜੀ ਖੁਸ਼ੀ ਦੇ ਨਾਲ ਤੇ ਬਾਬਾ ਸਾਹਿਬ ਜੀ ਦੇ ਬਚਨ ਨੂੰ ਸੁਣ ਕੇ ਹਿਰਦੇ ਸਤਾਰੇ ਕਿੱਟਾ ਜਿਵੇਂ ਗੁਰੂ ਸਾਹਿਬ ਨੇ ਕਿਹਾ ਸੀ ਜਿਵੇਂ ਸੇ ਸਰਾਬ ਨੇ ਕਿਹਾ ਸੀ ਕੀਤਾ ਜਦੋਂ ਸਿੱਖ ਦੇ ਸਾਥ ਨੇ ਲੱਜ ਕੀਤਾ ਤੇ ਚਾਹ ਤੇ ਨਾ ਸੀ ਸੰਗਾ ਉਸੇ ਵੜੇ ਜਿਹੜਾ ਦੁੱਧ ਸੀ ਤੇ ਬੱਚੇ ਵਾਸਤੇ ਪ੍ਰਗਟ ਹੋ ਗਿਆ ਤੇ ਪ੍ਰਗਟ ਹੋ ਗਿਆ
1: ਉਹੀ ਗੁਰੂ ਕਾ ਸਿੱਖ ਹੈ ਜਿਹੜਾ ਗੁਰੂ ਦੇ ਵਿੱਚ ਗੁਰੂ ਦੇ ਵਿੱਚ ਜਿਹੜੇ

0: ਹੈ ਉਹ ਇਸ ਕਰਕੇ ਨਹੀਂ ਵੀ ਸਾਡੇ ਕੋਲ, ਇਸ ਕਰਕੇ ਆ ਵੀ ਆਪਾਂ ਗੁਰੂ ਦਾ ਬਚਨ ਨਹੀਂ ਮੰਨਦੇ, ਆਪਾਂ ਗੁਰੂ ਦੀ ਗੱਲ ਨਹੀਂ ਮੰਨਦੇ। ਜਿਸ ਦਿਨ ਸਾਧ ਸੰਗਤ ਜੀ ਸਾਨੂੰ ਗੁਰੂ ਤੇ ਭਰੋਸਾ ਹੋ ਗਿਆ, ਉਸ ਦਿਨ ਭਾਈ ਤਾਰੂ ਸਿੰਘ ਵਾਂਗੂ ਤੁਹਾਨੂੰ ਖੋਪਰ ਵੀ ਲਵਾਉਣਾ ਪੈ ਜਾਵੇ ਤਾਂ ਤੁਸੀਂ ਬਿਨਾਂ ਖੋਪਰ ਦੇ ਵੀ ਖੋਪੜੀ ਲਵਾ ਲਓਗੇ ਤੇ ਜਿਉਂਦੇ ਰਹੋਗੇ। ਜਿਸ ਦਿਨ ਤੁਹਾਨੂੰ ਗੁਰੂ ਸਾਹਿਬਾਨਾਂ ਦੇ ਬਚਨਾਂ ਤੇ ਭਰੋਸਾ ਹੋ ਗਿਆ ਸਾਧ ਸੰਗਤ ਜੀ, ਉਸ ਦਿਨ ਭਾਈ ਮਨੀ ਸਿੰਘ ਜੀ ਦੇ ਵਾਂਗੂ ਬੰਦ ਬੰਦ ਕਟਾ ਲਓਗੇ। ਜਿਸ ਦਿਨ ਗੁਰੂ ਤੇ ਭਰੋਸਾ ਹੋ ਗਿਆ, ਭਾਈ ਬਚਿੱਤਰ ਸਿੰਘ ਨੂੰ ਆਪਣੇ ਆਪ ਤੇ ਭਰੋਸਾ ਨਹੀਂ ਸੀ, ਰੋਪੜ ਜਾਣਿਆ ਸਥਾਨ ਬਣਿਆ ਉਹਨਾਂ ਦਾ, ਭਾਈ ਬਚਿੱਤਰ ਸਿੰਘ ਨੂੰ ਆਪਣੇ ਤੇ ਭਰੋਸਾ ਨਹੀਂ ਸੀ, ਭਾਈ ਬਚਿੱਤਰ ਸਿੰਘ ਨੂੰ ਭਰੋਸਾ ਸੀ ਗੁਰੂ ਦੇ ਥਾਪੜੇ ਤੇ ਜਿਹੜੀ ਗੁਰੂ ਨੇ ਸਾਧ ਸੰਗਤ ਜੀ ਆਗਣੀ ਵਰਛਾ ਦਿੱਤਾ ਉਸ ਤੇ ਭਰੋਸਾ ਸੀ ਵੀ ਇਹ ਸ਼ਸਤਰ ਗੁਰੂ ਦੇ ਕਮਰ ਕਸੇ ਦਾ ਸ਼ਸਤਰ ਹੈ, ਇਹਦੇ ਨਾਲ ਜੰਗ ਲੜਿਆ ਜਾ ਸਕਦਾ, ਜਿੱਤਿਆ ਜਾ ਸਕਦਾ। ਇਸ ਕਰਕੇ ਜਿਸ ਦਿਨ ਸਾਨੂੰ ਗੁਰੂ ਤੇ ਸਾਧ ਸੰਗਤ ਜੀ ਭਰੋਸਾ ਹੋ ਗਿਆ, ਉਸ ਦਿਨ ਜਿਹੜਾ ਵੀ ਬਚਨ, ਜਿਹੜੀ ਭਾਵਨਾ ਸਾਡੇ ਅੰਦਰ ਪੈਦਾ ਹੋਵੇਗੀ, ਅਜੇ ਭਾਵਨਾ ਵੀ ਪੈਦਾ ਨਾ ਹੋਵੇਗੀ, ਉਹ ਸਾਧ ਸੰਗਤ ਤੁਹਾਡਾ ਫੁਰਨਾ ਜਿਹੜਾ ਉਹ ਫਲੀਭੂਤ ਹੋ ਜਾਏਗਾ। ਇਸ ਕਰਕੇ ਗੁਰੂ ਦੇ ਉੱਪਰ ਕਦੇ ਵੀ ਸ਼ੰਕਾ ਨਾ ਕਰਿਆ ਕਰੋ। ਕਦੇ ਆਹ ਤੁਹਾਡੇ ਬੱਚੇ ਹੁੰਦੇ ਨੇ, ਬੁਢਾਪਾ ਜਾਂਦੇ ਆ, ਆਹ ਬਿਧਰ ਜਾਂਦੇ ਆ, ਆਪਣੇ ਬੱਚਿਆਂ ਨੂੰ ਬਿਠਾ ਕੇ ਪਿਆਰ ਦੇ ਨਾਲ, ਉੱਥੇ ਸਾਇੰਸ ਨਹੀਂ ਕੰਮ ਕਰਦੀ, ਉੱਥੇ ਪਿਆਰ ਭਰੋਸਾ ਸ਼ਰਧਾ ਕੰਮ ਕਰਦਾ। ਆਪਣੇ ਬੱਚਿਆਂ ਨੂੰ ਦੱਸਿਆ ਕਰੋ, ਇੱਥੇ ਗੁਰੂ ਸਾਹਿਬ ਜੀ ਨੇ ਆਪਣਾ ਪਾਵਨ ਚਰਨ ਧਕਾਇਆ, ਅੱਜ ਤੱਕ ਸਾਧ ਸੰਗਤ ਉੱਥੇ ਜਲ ਪ੍ਰਗਟ ਹੋ ਰਿਹਾ। ਹੀਰਾ ਘਾਟ ਹੈ, ਨਗੀਨਾ ਘਾਟ ਹੈ, ਸ਼ਿਕਾਰ ਘਾਟ ਹੈ, ਜਿੱਥੇ ਗੁਰੂ ਸਾਹਿਬ ਜੀ ਨੇ ਬਮੂਲੇ ਖੱਤਰੀ ਦਾ ਉਧਾਰ ਕੀਤਾ। ਸੋ ਇਹ ਭਾਵਨਾ ਹੈ, ਔਰ ਇਹ ਭਾਵਨਾ ਦੀਆਂ ਸਾਖੀਆਂ ਜਿਸ ਦਿਨ ਆਪਣੇ ਬੱਚਿਆਂ ਨੂੰ ਭਰੋਸੇ ਦੇ ਨਾਲ ਸੁਣਾਓਗੇ, ਸੱਤ ਜਾਣਿਓ ਤੁਹਾਡੇ ਬੱਚੇ ਦੇ ਵਿੱਚੋਂ ਬਾਬਾ ਅਜੀਤ ਸਿੰਘ ਵਰਗਾ ਰੂਪ ਪੈਦਾ ਹੋਏਗਾ, ਤੁਹਾਡੇ ਬੱਚੇ ਵਿੱਚੋਂ ਬਾਬਾ ਜੁਝਾਰ ਸਿੰਘ ਦਾ ਰੂਪ ਨਜ਼ਰ ਆਏਗਾ, ਤੁਹਾਡੇ ਬੱਚੇ ਵਿੱਚੋਂ ਜੋਰਾਵਰ ਸਿੰਘ ਅਤੇ ਫਤਿਹ ਸਿੰਘ ਦਾ ਰੂਪ ਸਾਧ ਸੰਗਤ ਜੀ ਨਜ਼ਰ ਆਏਗਾ। ਪਰ ਗੱਲ ਕਿੱਥੇ ਹੈ? ਗੱਲ ਹੈ ਭਰੋਸੇ 'ਤੇ। ਇਸ ਗੁਰੂ ਕੇ ਸਿੱਖ ਨੇ ਭਰੋਸਾ ਕੀਤਾ ਸਤਿਗੁਰੂ ਪਾਤਸ਼ਾਹ ਜੀ ਦੇ ਬਚਨਾਂ 'ਤੇ, ਦੇਖੋ ਬੱਚੇ ਨੇ ਜਨਮ ਨਹੀਂ ਲਿਆ, ਪਰ ਸਾਧ ਸੰਗਤ ਜੀ ਉਸ ਔਰਤ ਦੇ ਦੁੱਧ ਉਤਰ ਆਇਆ ਤੇ ਉਸ ਬੱਚੇ ਨੇ ਪੀਣਾ ਕੀਤਾ।
1: ਜੀਅਤ ਰਹਿਓ ਬਾਰਕ ਬ੍ਰਤ ਬਾਰਿਓ।
0: ਹਾਂਜੀ,
1: ਜੀਅਤ ਰਹਿਓ ਬਾਰਕ ਬ੍ਰਤ ਬਾਰਿਓ।
0: ਇਸ ਤਰ੍ਹਾਂ ਸਾਧ ਸੰਗਤ ਜੀ ਉਹ ਬਾਲਕ ਜਿਹੜਾ ਉਹ ਜਿਉਂਦਾ ਰਿਹਾ, ਉਹਦੀ ਪਾਲਣਾ ਪੋਸ਼ਣਾ ਕੀਤੀ।
1: ਦੰਪਤ ਆਪਣਾ ਪੁੱਤਰ ਵਿਚਾਰੇ,
0: ਉਸ ਦੰਪਤੀ ਭਾਵ ਜੋੜੇ ਨੇ ਆਪਣਾ ਪੁੱਤਰ ਵਿਚਾਰ ਕੇ ਉਹਦੀ ਸੇਵਾ ਪਾਲਣਾ ਕੀਤੀ ਹੈ।
1: ਪੰਜ ਬਰਸ ਕੋ ਹੋਇਆ ਸਜਬਾ,
0: ਜਿਸ ਵੇਲੇ ਸਾਧ ਸੰਗਤ ਜੀ ਉਹ ਬੱਚਾ 5 ਸਾਲ ਦਾ ਹੋ ਗਿਆ,
1: ਮਹਿਲਾ ਪਿਖ ਸੁੰਦਰੀ ਤਬਾ,
0: ਉਸ ਵੇਲੇ ਫਿਰ ਮਾਤਾ ਸੁੰਦਰੀ ਜੀ, ਸਾਧ ਸੰਗਤ ਜੀ ਮਾਤਾ ਸੁੰਦਰ ਕੌਰ ਜੀ ਗੁਰੂ ਕੇ ਮਹਿਲ ਜਿਹੜੇ ਨੇ, ਜਿਸ ਵੇਲੇ ਉਹਨਾਂ ਨੇ ਉਸ ਬਾਲਕ ਨੂੰ ਵੇਖਣਾ ਕੀਤਾ,
1: ਅਜੀਤ ਸਿੰਘ ਸੁਤ ਅਨਹਾਰਾ,
0: ਸਾਧ ਸੰਗਤ ਉਹਨਾਂ ਨੇ ਵੇਖਿਆ ਵੀ ਜਿਹੜਾ ਉਹਨਾਂ ਦਾ ਸਪੁੱਤਰ ਸੀ ਬਾਬਾ ਅਜੀਤ ਸਿੰਘ ਜੀ, ਜਿਹੜੇ ਚਮਕੌਰ ਦੀ ਗੜੀ ਦੇ ਵਿੱਚ ਜੰਗ ਦੇ ਵਿੱਚ ਜੂਝ ਕੇ ਸ਼ਹਾਦਤ ਦਾ ਜਾਮ ਪੀ ਗਏ ਸਨ, ਜਦੋਂ ਉਹਨਾਂ ਨੇ ਉਸ ਬੱਚੇ ਨੂੰ ਵੇਖਿਆ ਤੇ ਮਾਤਾ ਸੁੰਦਰੀ ਜੀ ਨੂੰ ਆਪਣਾ ਅਜੀਤ ਸਿੰਘ ਚੇਤੇ ਆ ਗਿਆ। ਗੱਜ ਕੇ ਆਖੋ ਸਤਨਾਮ ਸ੍ਰੀ, ਉਹਨਾਂ ਨੂੰ ਆਪਣਾ ਅਜੀਤ ਸਿੰਘ ਚੇਤੇ ਆਇਆ, ਉਹਦੇ ਵਰਗਾ ਚਿਹਰਾ ਮੋਹਰਾ ਚੇਤੇ ਆ ਗਿਆ।
1: ਵਾਰ ਵਾਰ ਕਰੋ ਪ੍ਰੇਮ ਨਿਹਾਰਾ,
0: ਤੇ ਮਾਤਾ ਸੁੰਦਰੀ ਜੀ ਬੜੇ ਪਿਆਰ ਦੇ ਨਾਲ ਵਾਰ ਵਾਰ ਬੜੇ ਭਾਵਨਾ ਦੇ ਨਾਲ ਉਸ ਬੱਚੇ ਨੂੰ ਪਿਆਰ ਦੇ ਨਾਲ ਨਿਹਾਰ ਰਹੇ ਨੇ, ਦੇਖ ਰਹੇ ਨੇ।
1: ਦਿੱਲੀ ਵਿਖਿਆ ਰਹੋ ਜਬ ਕਹਿਓ,
0: ਮਾਤਾ ਜੀ ਨੇ ਉਸ ਵੇਲੇ ਕਿਹਾ ਦਿੱਲੀ ਵਿਖਿਆ ਰਹੋ, ਭਾਈ ਦਿੱਲੀ ਦੇ ਵਿੱਚ ਰਹਿਣਾ ਕਰੇ ਬੱਚਾ।
1: ਹਿਰਦੈ ਸੁੰਦਰੀ ਤਬ ਇਮ ਚਾਹਿਓ,
0: ਤੇ ਜਦੋਂ ਮਾਤਾ ਜੀ ਨੂੰ ਕਿਹਾ ਦਿੱਲੀ ਵਿਖੇ ਰਹੋ, ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਿਹਾ ਤੇ ਉਸ ਵੇਲੇ ਫਿਰ ਮਾਤਾ ਸੁੰਦਰੀ ਜੀ ਨੇ ਆਪਣੇ ਹਿਰਦੇ ਦੇ ਵਿੱਚ ਕਿਹੜਾ ਬਚਨ ਜਿਹੜਾ ਸੀ ਉਹ ਧਾਰਨਾ ਕੀਤਾ, ਸੋਚਣਾ ਕੀਤਾ।
1: ਕਹਿਤ ਕੰਤ ਸਨ ਜੋਰਤ ਹਾਥ,
0: ਉਸ ਵੇਲੇ ਮਾਤਾ ਜੀ ਨੇ ਕਲਗੀਧਰ ਪਾਤਸ਼ਾਹ ਦੇ ਸਨਮੁਖ ਦੋਨੋਂ ਹੱਥ ਜੋੜ ਕੇ ਬਚਨ ਕੀਤਾ।
1: ਤਜੋ ਚਹਿਤ ਜੇ ਇਸ ਪੁਰ ਨਾਥ,
0: ਮਹਾਰਾਜ ਜੀ ਜੇ ਆਪ ਜੀ ਮੈਨੂੰ ਇਸ ਪੁਰੀ ਦੇ ਵਿੱਚ ਭਾਵ ਦਿੱਲੀ ਦੇ ਵਿੱਚ ਛੱਡ ਕੇ ਚੱਲੇ ਹੋ, ਕਹਿੰਦੇ ਮੇਰੇ ਪੁੱਤਰ ਅਜੀਤ ਸਿੰਘ ਦੇ ਵਾਂਗੂ ਮੈਂ ਇਸ ਪੁੱਤਰ ਨੂੰ ਵੇਖਣਾ ਕੀਤਾ ਹੈ, ਕਹਿੰਦੇ ਮੈਨੂੰ ਇਹ ਪੁੱਤਰ ਦੇਣਾ ਕਰੋ, ਇੱਥੇ ਹੀ ਇਹਨੂੰ ਛੱਡ ਜਾਓ, ਇਹਦੀ ਮੈਂ ਪਾਲਣਾ ਜਿਹੜੀ ਹੈ ਬੜੇ ਪਿਆਰ ਦੇ ਨਾਲ ਕਰਾਂਗੀ।

0: ਆਪਣੇ ਪੁੱਤਰ ਦੇ ਨਿਆਈ ਇਸ ਬੱਚੇ ਦੀ ਪਾਲਣਾ ਕਰਾਂਗੇ।
1: ਮਨ ਪਰਚਾਵਨ ਹਿਤ ਅਭਿਲਾਖ,
0: ਇਹਦੇ ਨਾਲ ਜਿਹੜਾ ਮੇਰਾ ਮਨ ਹੈ ਉਹ ਪਰਚਿਆ ਰਹੇਗਾ। ਕਿਉਂਕਿ ਸਾਧ ਸੰਗਤ ਜੀ, ਚਾਰੇ ਲਾਲ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਦੋ ਚਮਕੌਰ ਦੀ ਗੜੀ ਦੇ ਵਿੱਚ ਅਤੇ ਦੋ ਸਰਹੰਦ ਦੀਆਂ ਨੀਹਾਂ ਦੇ ਵਿੱਚ ਸਾਧ ਸੰਗਤ ਚਿਣੇ ਗਏ। ਮਾਤਾ ਜੀਤਾਂ ਜੀ ਉਹ ਸੰਸਾਰ ਤੋਂ ਪਹਿਲਾਂ ਰੁਖਸਤ ਹੋ ਗਏ ਸਨ। ਮਾਤਾ ਸਾਹਿਬ ਦੇਵਾ ਜੀ ਅਤੇ ਮਾਤਾ ਸੁੰਦਰੀ ਜੀ ਸਾਧ ਸੰਗਤ ਜੀ ਗੁਰੂ ਕੇ ਮਹਿਲ ਗੁਰੂ ਸਾਹਿਬ ਜੀ ਦੇ ਨਾਲ ਸਨ, ਜਿਸ ਕਰਕੇ ਪੁੱਤਰਾਂ ਦੇ ਵਿਛੋੜੇ ਕਰਕੇ ਸਾਧ ਸੰਗਤ ਕਿਹੜੀ ਮਾਂ ਹੈ। ਕਹਿੰਦੇ ਪੂਰਾ ਕਦੇ ਸ਼ਿੰਗਾਰ ਨਾ ਹੋਵੇ, ਜੇਕਰ ਗਲ ਪੁੱਤਰਾਂ ਦਾ ਹਾਰਦਾ ਹੋਵੇ। ਜਵਾਨ ਪੁੱਤਰ ਸਾਧ ਸੰਗਤ ਜੀ ਕਿਸੇ ਮਾਂ ਦੇ ਸੰਸਾਰ ਤੋਂ ਗਏ ਹੋਣ, ਉਸ ਮਾਂ ਦੇ ਹਿਰਦੇ ਦੀ ਕੀ ਵੇਦਨ ਹੁੰਦੀ ਹੈ, ਕੀ ਪੀੜਾ ਹੁੰਦੀ ਹੈ। ਸਾਧ ਸੰਗਤ ਜੀ ਇਹ ਇਸ ਮਾਂ ਤੋਂ ਬਿਨਾਂ ਕੋਈ ਨਹੀਂ ਜਾਣ ਸਕਦਾ। ਕਲਗੀਧਰ ਪਾਤਸ਼ਾਹ ਧੰਨ ਹੈ ਪਿਓ ਦਾ ਜਿਗਰਾ। ਮੈਂ ਮੰਨਦਾ ਸੰਸਾਰ 'ਤੇ ਵੀ ਜਵਾਨ ਪੁੱਤ ਦੁਨੀਆਂ ਤੋਂ ਚਲੇ ਜਾਂਦੇ ਨੇ। ਸਾਧ ਸੰਗਤ ਕਿਸੇ ਸੰਸਾਰ ਵਿਦਵਾਨ ਨੇ ਪੁੱਛਿਆ ਕਿਸੇ ਨੂੰ, ਉਹ ਕਹਿੰਦਾ ਸੱਜਣਾ ਦੁਨੀਆਂ 'ਤੇ ਸਾਰਿਆਂ ਤੋਂ ਮਿੱਠੀ ਚੀਜ਼ ਕਿਹੜੀ ਹੈ। ਇਹ ਥੋੜ੍ਹਾ ਜਿਹਾ ਕਥਾ ਦੇ ਵਿਸ਼ੇ ਦੇ ਨਾਲ

ਜਦੋਂ ਥੱਕਿਆ ਟੁੱਟਿਆ ਕੰਮ ਕਾਰ ਕਰਕੇ ਘਰੇ ਆਉਂਦਾ ਹੈ, ਘਰੇ ਆਉਂਦਿਆਂ ਸਾਰ ਜਿਸ ਵੇਲੇ ਉਹ ਪਿਓ ਆਪਣੇ ਘਰ ਦਾ ਦਰਵਾਜ਼ਾ ਖੋਲ੍ਹਦਾ ਹੈ, ਉਹ ਦਰਵਾਜ਼ੇ ਨੂੰ ਖੋਲ੍ਹਦਿਆਂ ਸਾਰ ਉਸ ਵਿਹੜੇ ਦੇ ਵਿੱਚ ਉਹਦਾ ਛੋਟਾ ਜਿਹਾ ਪੁੱਤਰ ਖੇਡਦਾ ਹੁੰਦਾ ਹੈ। ਉਹ ਪੁੱਤਰ ਜਦੋਂ ਪਿਓ ਦਰਵਾਜ਼ਾ ਖੋਲ੍ਹਦਾ, ਭੱਜ ਕੇ ਪਿਓ ਦੀਆਂ ਲੱਤਾਂ ਨੂੰ ਚਿਮੜਦਾ ਹੈ, ਪਿਓ ਉਸ ਪੁੱਤ ਨੂੰ ਗੋਦ ਚੁੱਕਦਾ, ਜਦੋਂ ਗੋਦ ਚੁੱਕਦਾ ਉਹਦੇ ਮੂੰਹ ਨੂੰ ਚੁੰਮਦਾ, ਪਿਓ ਕਹਿੰਦਾ ਓਏ ਦੁਨੀਆਂ ਦੇ ਵਿੱਚ ਇਹਦੇ ਤੋਂ ਮਿੱਠੀ ਚੀਜ਼ ਨਹੀਂ ਜੇ ਕੋਈ ਬਣੀ ਸੰਸਾਰ 'ਤੇ। ਫਿਰ ਕਹਿੰਦਾ ਦੁਨੀਆਂ 'ਤੇ ਭਾਰਾ ਕੀ ਆ? ਕੋਈ ਕਹਿੰਦਾ ਜਹਾਜ਼ ਭਾਰਾ, ਕੋਈ ਕਹਿੰਦਾ ਹਾਥੀ ਭਾਰਾ, ਕੋਈ ਕਹਿੰਦਾ ਫਲਾਣੀ ਬਸਤੀ ਭਾਰੂ। ਉਹ ਕਹਿੰਦਾ ਨਹੀਂ ਭਾਈ ਦੁਨੀਆਂ 'ਤੇ ਕੁਝ ਨਹੀਂ ਜੇ ਭਾਰਾ। ਕਹਿੰਦੇ ਕੀ ਭਾਰਾ? ਕਹਿੰਦੇ ਦੁਨੀਆਂ 'ਤੇ ਜੇਕਰ ਕੁਝ ਭਾਰਾ ਹੈ, ਜੇਕਰ ਇੱਕ ਪਿਓ ਨੂੰ ਜਿਉਂਦੇ ਜੀ ਆਪਣੇ ਪੁੱਤਰ ਦੀ ਲਾਸ਼ ਮੋਢਿਆਂ 'ਤੇ ਚੁੱਕਣੀ ਪੈ ਜਾਵੇ, ਕਹਿੰਦੇ ਪਿਓ ਉਸ ਲਾਸ਼ ਨੂੰ ਚੁੱਕਦਾ ਤੇ ਹੈ ਪਰ ਉਸ ਭਾਰ ਦੇ ਨਾਲ ਪਿਓ ਦਾ ਲੱਕ ਟੁੱਟ ਜਾਂਦਾ ਹੈ। ਪਰ ਸਤ ਸੰਗਤ ਜੀ, ਕਲਗੀਧਰ ਪਾਤਸ਼ਾਹ ਨੂੰ ਤੇ ਆਪਣੇ ਪੁੱਤਰਾਂ ਦੀ ਲਾਸ਼ ਨੂੰ ਵੀ ਮੋਢੇ ਤੇ ਚੁੱਕਣ ਦਾ ਸਬੱਬ ਨਹੀਂ ਜੇ ਬਣਿਆ। ਗੱਜ ਕੇ ਆਖੋ ਸਤਨਾਮ ਸ੍ਰੀ। ਕਲਗੀਧਰ ਪਾਤਸ਼ਾਹ ਨੂੰ ਤੇ ਉਹ ਭਾਰ ਵੀ ਚੁੱਕਣਾ ਨਸੀਬ ਨਹੀਂ ਹੋਇਆ। ਇਹ ਕੁਰਬਾਨੀ ਕਿਹਦੇ ਕਰਕੇ? ਇਹ ਕੁਰਬਾਨੀ ਸਾਡੇ ਕਰਕੇ। ਮੈਂ ਬੇਨਤੀ ਕਰਾਂ ਸਤ ਸੰਗਤ ਜੀ, ਇਕਾਗਰਚਿਤ ਹੋ ਕੇ ਭਾਵਨਾ ਦੇ ਨਾਲ ਨੇਤਰ ਬੰਦ ਕਰਕੇ ਕਿਤੇ ਇਹ ਬਚਨ ਨੂੰ ਸੁਣਿਓ, ਜੇ ਤੁਹਾਡੇ ਅੰਦਰ ਪਿਆਰ ਦਾ ਬੂਟਾ ਪੈਦਾ ਹੋਏਗਾ, ਤੁਹਾਡੇ ਅੰਦਰ ਪਿਆਰ ਦੀ ਖੇਡ ਪੈਦਾ ਹੋਏਗੀ, ਤੁਹਾਡੇ ਅੰਦਰ ਕਲਗੀਧਰ ਪਾਤਸ਼ਾਹ ਦੀ ਸਿੱਖੀ ਸਿਲਕ ਜਿਹੜਾ ਹੈ ਉਹ ਭਰੋਸਾ ਜਿਹੜਾ ਉਹ ਟੁੱਟ ਹੋਏਗਾ। ਨਾਮ ਸ੍ਰੀ ਸਾਧ ਸੰਗਤ ਜੀ, ਕਲਗੀਧਰ ਪਾਤਸ਼ਾਹ ਜੀ ਚਾਰੇ ਪੁੱਤਰ ਸ਼ਹੀਦ ਹੋ ਗਏ। ਜਿਵੇਂ ਮਾਤਾ ਜੀ ਨੇ ਕਿਹਾ ਨਾ ਵੀ ਮਨ ਪਰਚਾਉਣਾ, ਮਨ ਪਰਚਾਉਣ ਵਾਸਤੇ ਮੈਨੂੰ ਇਹ ਪੁੱਤਰ ਜਿਹੜਾ ਇਹ ਮੇਰੀ ਝੋਲੀ 'ਚ ਪਾ ਕੇ ਜਾਓ, ਮੈਂ ਪਾਲਕ ਪੁੱਤਰ ਬਣਾ ਕੇ ਇਹਨੂੰ ਪਾਲਾਂਗੀ। ਇਸੇ ਤਰ੍ਹਾਂ ਕਲਗੀਧਰ ਪਾਤਸ਼ਾਹ ਉੱਥੇ ਬੈਠੇ ਸੀ ਅਤੇ ਮਹਾਰਾਜ ਜੀ ਦੇ ਕੋਲ ਜੋ ਸਿੱਖਾਂ ਨੇ ਬਚਨ ਕੀਤਾ, ਮਹਾਰਾਜ ਤੁਹਾਡੇ ਚਾਰੇ ਲਾਲ ਨਹੀਂ ਅੱਜ ਸੰਸਾਰ 'ਤੇ। ਮਹਾਰਾਜ ਜੀ ਸਰ, ਜਦੋਂ ਆਪਾਂ ਮਾਛੀਵਾੜੇ ਨਾ ਬਾਜ ਨਾ ਤਾਜ ਨਾ ਸਾਜ ਨਾ ਰਾਜ ਨਾ ਜੋੜਾ ਨਾ ਘੋੜਾ ਜਾਮਾ ਲੀਰੋ ਲੀਰ ਸਾਰਾ ਕੁਝ ਤਬਾਹ ਹੋ ਗਿਆ, ਪਾਤਸ਼ਾਹ ਜੀ ਅੱਜ ਤੁਹਾਡਾ ਮਨ ਕਰੇ ਤੁਸੀਂ ਆਪਣੇ ਬੱਚੇ ਦੇ ਚਿਹਰੇ 'ਤੇ ਸਿਹਰਾ ਸਜਾਉਣਾ, ਤੁਸੀਂ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਜੀ ਨੂੰ ਸ਼ਸਤਰ ਵਿੱਦਿਆ ਸਿਖਾਉਣੀ ਆ, ਤੁਸੀਂ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਨੂੰ ਗੋਦ ਵਿੱਚ ਬਿਠਾ ਕੇ ਖਡਾਉਣਾ, ਪਰ ਪਾਤਸ਼ਾਹ ਜੀ ਤੁਹਾਡੇ ਚਾਰੇ ਲਾਲ ਨਜ਼ਰ ਨਹੀਂ ਆ ਰਹੇ, ਤੁਹਾਡੇ ਪੁੱਤਰ ਨਜ਼ਰ ਨਹੀਂ ਆ ਰਹੇ, ਉਹ ਤਾਂ ਸ਼ਹੀਦ ਹੋ ਗਏ ਨੇ, ਤੁਸੀਂ ਕੀ ਕਰੋਗੇ? ਗੌਰ ਕਰਨਾ ਸਤ ਸੰਗਤ ਜੀ, ਉਸ ਵੇਲੇ ਕਲਗੀਧਰ ਪਾਤਸ਼ਾਹ ਨੇ ਬਚਨ ਕੀਤਾ ਸੀ, ਮੇਰੀਆਂ ਭੈਣਾਂ ਕਾਕਰਤਾ ਬਣਾ ਕੇ ਸੁਣਿਓ, ਵੀਰ ਕਾਕਰਤਾ ਬਣਾ ਕੇ ਸੁਣਿਓ, ਜਿਹੜੇ ਪੰਜਾਬ ਦੀ ਧਰਤੀ 'ਤੇ ਆਪਣੇ ਬੱਚਿਆਂ ਨੂੰ ਲੈ ਕਰਕੇ ਆਏ ਨੇ। ਮੇਰੇ ਪਾਤਸ਼ਾਹ ਕਹਿੰਦੇ ਮੇਰਾ ਇੱਕ ਸਿੰਘ, ਮੇਰਾ ਇੱਕ ਸਿੰਘ ਤਿਆਰ ਬਰ ਤਿਆਰ ਹੋ ਕੇ ਗਾਤਰੇ ਕਿਰਪਾਨ ਪਾ ਕੇ ਸਿਰ 'ਤੇ ਦਮਾਲਾ ਸਜਾ ਕੇ ਸ਼ਸਤਰ ਧਾਰੀ ਹੋ ਕੇ ਜਿਸ ਵੇਲੇ ਆਪਣੇ ਬੱਚੇ ਦੀ ਉਂਗਲ ਫੜ ਕੇ, ਮੈਂ ਦੁਬਾਰਾ ਫਿਰ ਬਚਨ ਕਰਾਂ, ਕਹਿੰਦੇ ਮੇਰਾ ਇੱਕ ਸਿੰਘ ਤਿਆਰ ਬਰ ਤਿਆਰ ਹੋ ਕੇ ਗਾਤਰੇ ਕਿਰਪਾਨ ਪਾ ਕੇ ਸਿਰ 'ਤੇ ਦਮਾਲਾ ਦਸਤਾਰ ਸਜਾ ਕੇ ਆਪਣੇ ਬੱਚੇ ਦੀ ਉਂਗਲ ਫੜ ਕੇ ਜਿਸ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆ ਕੇ ਮੱਥਾ ਟੇਕੇਗਾ, ਮੈਂ ਉਹਦੇ ਬੱਚੇ ਵਿੱਚੋਂ ਅਜੀਤ ਸਿੰਘ ਅਤੇ ਜੁਝਾਰ ਸਿੰਘ ਦੇ ਦਰਸ਼ਨ ਕਰਿਆ ਕਰਾਂਗਾ।

0: ਅਰਥ ਗੁਰੂ ਗੋਬਿੰਦ ਸਿੰਘ ਦਾ ਫਤਿਹ ਸਿੰਘ ਹੈ, ਉਹਦੀ ਪਾਲਣਾ, ਉਹਦੀ ਪੋਸ਼ਣਾ, ਉਹਦੀ ਪਰਵਰਿਸ਼ ਵੀ ਜਿਹੜੀ ਹੈ ਉਹ ਸਾਧ ਸੰਗਤ ਗੁਰੂ ਦੇ ਪੁੱਤ ਸਮਝ ਕੇ ਕਰੇ ਹੋ ਜੇ, ਕਿਤੇ ਆਪਣੇ ਪੁੱਤ ਸਮਝ ਕੇ ਨਾ ਕਰੇ ਹੋ ਜੇ। ਜਦੋਂ ਆਪਾਂ ਆਪਣੇ ਪੁੱਤ ਸਮਝ ਕੇ ਕਰਾਂਗੇ ਨਾ, ਮਾਈਆਂ ਦੇ ਦੁਕਾਨਾਂ 'ਤੇ ਲੈ ਕੇ ਤੁਰੇ ਫਿਰੋਗੇ, ਫਿਰ ਤੁਸੀਂ ਜਦੋਂ ਆਪਣੇ ਪੁੱਤ ਸਮਝ ਕੇ ਕਰੋਗੇ ਨਾ, ਤੁਸੀਂ ਵੀ ਸ਼ਰਾਬਾਂ ਪੀਓਗੇ ਚਿੱਟੇ ਦੇ ਵਿੱਚ, ਤੁਹਾਡੀ ਜ਼ਿੰਦਗੀ ਜਿਹੜੀ ਗਰਕ ਹੋਈ ਜਾਏਗੀ। ਪਰ ਜਿਸ ਵੇਲੇ ਸਮਝੋਗੇ ਮੇਰਾ ਨਹੀਂ ਇਹ ਗੁਰੂ ਕਾ ਲਾ ਹਜ਼ਾਰ, ਜਦੋਂ ਕਹੋਗੇ ਇਹ ਹਜ਼ਾਰਾਂ 'ਚੋਂ ਇੱਕ ਉਹ ਪੁੱਤਰ ਹੈ, ਤੁਸੀਂ ਸਿੱਖੀ ਦੇ ਨਾਲ ਜੁੜੇ ਰਹੋਗੇ, ਤੁਸੀਂ ਨਸ਼ਿਆਂ ਤੋਂ ਦੂਰ ਰਹੋਗੇ, ਤੁਸੀਂ ਨਾਈਆਂ ਦੀਆਂ ਦੁਕਾਨਾਂ 'ਤੇ ਨਹੀਂ ਜਾਓਗੇ। ਇਸ ਵੇਲੇ ਜਦੋਂ ਮਾਤਾ ਜੀ ਨੇ ਬਚਨ ਕੀਤਾ ਵੀ ਮੇਰਾ ਮਨ ਪਰਚਾਵਾ ਹੋ ਜਾਏਗਾ, ਮੇਰੇ ਮਨ ਪਰਚਾਵੇ ਕਰਕੇ ਮੈਂ ਇਸ ਬੱਚੇ ਨੂੰ ਦਿੱਲੀ ਦੇ ਵਿੱਚ ਰੱਖਣਾ ਚਾਹੁੰਦੀ
1: ਹਾਂ।
0: ਜਦੋਂ ਗੁਰੂ ਸਾਹਿਬ ਜੀ ਨੂੰ ਬਚਨ ਕੀਤਾ, ਮਹਾਰਾਜ ਜੀ ਮਾਤਾ ਕਹਿੰਦੇ ਨੇ, ਮਾਤਾ ਜੀ ਮਹਾਰਾਜ ਜੀ ਆਪਣੇ ਮੁਖ ਤੋਂ ਆਗਿਆ ਦੇਣੀ ਕਰੋ। ਕਹਿੰਦੇ ਜਦੋਂ ਫਿਰ ਉਸੇ ਜਦੋਂ ਫਿਰ ਮੈਂ ਜਿਹਨੂੰ ਵੇਖ ਰਹੀ ਹਾਂ, ਫਿਰ ਇਹਨੂੰ ਮੈਂ ਤਾਂ ਹੀ ਪਾਲਣਾ ਕਰਾਂਗੀ ਜਦੋਂ ਤੁਹਾਡੇ ਬਚਨ ਹੋਣਗੇ।
1: ਸ੍ਰੀ ਗੁਰੂ ਸੁਣ ਕੇ ਬਾਕ ਬਖਾਨਾ।
0: ਉਸ ਵੇਲੇ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੁਣ ਕਰਕੇ ਮਾਤਾ ਜੀ ਦੇ ਬਚਨਾਂ ਨੂੰ ਫਿਰ ਕੀ ਬਚਨ ਕੀਤਾ?
1: ਇਸ ਪਾਰ ਹੈ ਜਬ ਹੋਏ ਮਹਾਨਾ।
0: ਕਹਿੰਦੇ ਮੈਂ ਇਸ ਪਾਰਾ, ਕਹਿੰਦੇ ਤੂੰ ਇਹਨੂੰ ਪਾਲ ਤਾਂ ਲਏਗੀ ਪਰ ਜਦੋਂ ਵੱਡਾ ਹੋ ਕੇ ਮਹਾਨ ਹੋਵੇਗਾ।
1: ਬਨਹਿ ਤੋਹੇ ਕੋ ਇਹ
0: ਦੁਖਦਾਇ, ਰਾਜ ਕਿਹਾ ਕੋ ਸਤਨਾਮ ਸ੍ਰੀ। ਇਹ ਸਾਧ ਸੰਗਤ ਕਥਾ ਅੱਗੇ ਆਏਗੀ, ਸਰਵਣ ਕਰੋਗੇ ਜਦੋਂ, ਇਤਿਹਾਸ ਥੋੜ੍ਹਾ ਲੰਬਾ ਆਪਾਂ ਇੱਥੇ ਰਹੀਏ। ਅਤੇ ਮਾਤਾ ਜੀ ਨੂੰ ਕਹਿੰਦੇ ਨੇ, ਮਾਤਾ ਸੁੰਦਰੀ ਜੀ ਨੂੰ ਕਲਗੀਧਰ ਪਾਤਸ਼ਾਹ ਕਹਿੰਦੇ, ਜਦੋਂ ਇਹ ਵੱਡਾ ਹੋ ਜਾਏਗਾ ਨਾ ਪਾਲ ਲਏਗੀ, ਕਹਿੰਦੇ ਇਹ ਬੱਚਾ ਤੇਰੇ ਵਾਸਤੇ ਦੁੱਖਾਂ ਦਾ ਕਾਰਨ ਬਣੇਗਾ। ਇਹ ਜਿਹੜਾ ਬੱਚਾ ਜਿਹਨੂੰ ਤੂੰ ਕਹਿ ਰਹੀ ਹੈ ਮੈਂ ਪਾਲਕ ਪੁੱਤਰ ਬਣਾਵਾਂ, ਅਜੀਤ ਸਿੰਘ ਬਣਾਵਾਂ, ਇਹ ਤੇਰੇ ਵਾਸਤੇ ਦੁੱਖਦਾਈ ਹੋਵੇਗਾ। ਕਹਿੰਦੀ ਤੂੰ ਆਲੇ ਦੁਆਲੇ ਫਿਰ ਸਾਰਿਆਂ ਨੂੰ ਲੱਭੇਗੀ ਜਦੋਂ ਤੈਨੂੰ ਦੁੱਖ ਮਿਲੇਗਾ, ਪਰ ਤੇਰਾ ਕੋਈ ਸਹਾਈ ਨਹੀਂ ਹੋਏਗਾ ਇਹਦੇ ਦੁੱਖ ਤੋਂ।
1: ਯਾ ਤੇ ਇਮਹੀ ਰਹੋ ਹਰ ਖਾਏ,
0: ਕਹਿੰਦੇ ਇਸ ਕਰਕੇ ਤੂੰ ਇਸੇ ਤਰ੍ਹਾਂ ਹੀ ਰਹਿਣਾ ਕਰ ਮਾਤਾ ਸੁੰਦਰੀ।
1: ਪਠੋ ਗ੍ਰੰਥ ਸਾਹਿਬ ਸੁਖ ਪਾਏ,
0: ਇਸ ਕਰਕੇ ਤੂੰ ਗੁਰੂ ਗ੍ਰੰਥ ਸਾਹਿਬ ਜੀ ਤੂੰ ਬਾਣੀ ਨੂੰ ਪੜ੍ਹ, ਗ੍ਰੰਥਾਂ ਨੂੰ ਸੁਣ, ਬਾਣੀ ਪੜ੍ਹ ਕੇ ਜਿਹੜਾ ਹੈ ਤੂੰ ਸੁੱਖ ਪ੍ਰਾਪਤ ਕਰ।
1: ਪਠਨ ਸੁਣਨ ਮਹਿ ਦਿਵਸ ਬਿਤਾਵਾ,
0: ਬਾਣੀ ਪੜ੍ਹਨ ਵਿੱਚ, ਬਾਣੀ ਸੁਣਨ ਦੇ ਵਿੱਚ ਜਿਹੜੇ ਆਪਣੇ ਦਿਨ ਨੇ ਉਹਨਾਂ ਨੂੰ ਬਿਤਾਉਣਾ ਕਰੋ ਜੀ।
1: ਸਿਮਰਨ ਵਾਹਿਗੁਰੂ ਚਿਤ ਲਾਵਾ,
0: ਕਹਿੰਦੇ ਵਾਹਿਗੁਰੂ ਦਾ ਜਿਹੜਾ ਸਿਮਰਨ ਹੈ, ਸਵਾਸ ਗਰਾਸ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਜੀਓ, ਕਹਿੰਦੇ ਜਿਹੜਾ ਸਵਾਸ ਗਰਾਸ ਸਿਮਰਨ ਹੈ ਉਹਨੂੰ ਚਿੱਤ ਲਾ ਕੇ, ਏਕ ਚਿੱਤ ਜੇ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ, ਕਹਿੰਦੇ ਇੱਕ ਚਿੱਤ ਹੋ ਕੇ ਵਾਹਿਗੁਰੂ ਦਾ ਸਿਮਰਨ ਕਰਨਾ ਕਰੋ ਜੀ। ਸੁੰਦਰੀ ਜਦੋਂ ਮਾਤਾ ਜੀ ਨੇ ਬਚਨ ਸਰਵਣ ਕੀਤਾ, ਮਨ ਦੇ ਵਿੱਚ ਬੜਾ ਅਨਮਨ ਜਿਵੇਂ ਇਸਤਰੀਆਂ ਦੇ ਹੋ ਜਾਂਦਾ, ਬੜੀ ਕਾਲ ਜੀ ਪਾਈ ਹੈ।
1: ਪਤ ਤੇ ਇਹ ਨਾ ਕਾਮਨਾ ਲਈ,
0: ਉਸ ਵੇਲੇ ਪਤ ਤੇ ਮਹਾਰਾਜ ਜੀ ਮੈਂ ਤੁਹਾਡੇ ਕੋਲੋਂ ਇਹ ਕਾਮਨਾ, ਮਤਲਬ ਇਹ ਇੱਛਾ ਨਹੀਂ ਸੀ ਮੈਂ ਮੰਗੀ।
1: ਵੱਡੋ ਹੋਏ ਕਿਆ ਕਰੇ ਬਖੇਰਾ,
0: ਕਹਿੰਦੇ ਵੱਡਾ ਹੋ ਕੇ ਕੀ ਇਹ ਬਖੇਰਾ ਕਰੇਗਾ।
1: ਅਬ ਚਿਤ ਪਰਚਾ ਪਿਖ ਹੈ ਨਾ ਮੇਰਾ,
0: ਕਹਿੰਦੇ ਵੱਡਾ ਹੋ ਕੇ ਕੀ ਕਰੇਗਾ ਕੀ ਨਾ ਕਰੇਗਾ, ਮੈਨੂੰ ਉਹ ਨਹੀਂ ਨਜ਼ਰ ਆ ਰਿਹਾ, ਮੈਨੂੰ ਇਹ ਨਜ਼ਰ ਆ ਰਿਹਾ ਵੀ ਹੁਣ ਮੇਰਾ ਜਿਹੜਾ ਚਿੱਤ ਹੈ ਨਾ ਇਹਦੇ ਨਾਲ ਲੱਗਿਆ ਰਹੇਗਾ। ਗੱਜ ਗਿਆ ਕੋ ਸਤਨਾਮ ਸ੍ਰੀ। ਵੀ ਵੱਡਾ ਹੋ ਕਹਿੰਦੇ ਕੀ ਕਰਨਾ, ਮੈਨੂੰ ਕੋਈ ਲੈਣਾ ਦੇਣਾ ਨਹੀਂ, ਮੈਨੂੰ ਤੇ ਅੱਜ ਦਾ ਪਤਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਭਵਿੱਖ ਦਾ ਭਜਨ ਕਰ ਰਹੇ ਸਨ, ਪਰ ਮਾਤਾ ਜੀ ਪਿਆਰ ਦੇ ਮੋਹ ਦੇ ਵਿੱਚ, ਮਮਤਾ ਦੇ ਮੋਹ ਦੇ ਵਿੱਚ ਸਾਧ ਸੰਗਤ, ਤੇ ਮਮਤਾ ਦਾ ਮੋਹ ਬੜਾ ਵੱਡਾ ਸਾਧ ਸੰਗਤ ਜੀ, ਬੜਾ ਵੱਡਾ। ਇਹ ਧਨ ਸਾਡੀਆਂ ਮਾਵਾਂ ਨੇ ਪਿੰਡਾਂ ਦੇ ਵਿੱਚ ਪਵਾਏ ਨੇ, ਆਪ ਆਪਣੇ ਬੱਚਿਆਂ ਨੂੰ ਕਲਗੀਧਰ ਪਾਤਸ਼ਾਹ ਦੇ ਸਿੱਖੀ ਵੱਲ ਤੋਰਿਆ, ਆਪ ਸ਼ਹਾਦਤ ਦੀ ਦਾਤ ਦੇਣ ਵਾਸਤੇ ਤੋਰਿਆ, ਇਹ ਧਨ ਸਾਡੀਆਂ ਮਾਵਾਂ ਨੇ। ਐਵੇਂ ਨਹੀਂ ਅਰਦਾਸ ਵਿੱਚ ਚੇਤੇ ਕੀਤਾ ਨਾ, ਜਿਹਨਾਂ ਮਾਵਾਂ ਨੇ ਪੁੱਤਰਾਂ ਦੇ ਹਾਰ ਪਵਾ ਗਲਾਂ ਵਿੱਚ ਹਾਰ ਪਵਾਏ, ਤਿੰਨਾਂ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸਾ ਸਾਹਿਬ ਬੋਲਣਾ ਜੀ। ਐਵੇਂ ਨਹੀਂ ਮਾਈਆਂ ਨੂੰ ਚੇਤੇ ਕੀਤਾ ਜਾਂਦਾ, ਐਵੇਂ ਨਹੀਂ ਕਿਸੇ ਅੰਗਰੇਜ਼ੀ ਦੇ ਵਿਦਵਾਨ ਨੇ ਕਿਹਾ, ਕਹਿੰਦਾ ਬਾਈ ਗੇਨੀ ਰਾਈਟਸ ਕੰਸੀਡਰ ਦੈਟ ਦੀ ਗਰਲਸ ਆਰ ਪ੍ਰਾਊਡ ਆਫ ਅਵਰ ਕੰਟਰੀ ਨਾਓ ਇਨ ਦੀ ਪ੍ਰੈਜੈਂਟ ਟਾਈਮ ਯੂ ਆਲਸੋ ਸੇਵ ਯੂਰ ਜਨਰੇਸ਼ਨ। ਕਹਿੰਦਾ ਬੜਾ ਮਾਣ ਹੈ ਮਾਵਾਂ ਨੂੰ, ਬੜਾ ਮਾਣ ਹੈ ਔਰਤਾਂ ਦੇ ਉੱਪਰ, ਸਿੱਖ ਪੰਥ ਨੂੰ, ਕੌਮ ਨੂੰ ਬੜਾ ਮਾਣ ਹੈ। ਕਹਿੰਦੇ ਜਦੋਂ ਜਦੋਂ ਇਹਨਾਂ ਦੀ ਲੋੜ ਪਈ ਹੈ, ਜੇ ਇਹਨਾਂ ਨੇ ਲੰਗਰ ਬਣਾਇਆ, ਲੰਗਰ ਲੋਹ ਲੰਗਰ ਤਪਾਏ ਨੇ, ਤੇ ਇਹਨਾਂ ਨੇ ਉਹਨਾਂ ਲੋਹ ਲੰਗਰ ਦੇ ਜਿਹੜੇ ਖੁਰਪੇ ਨੇ ਸਾਧ ਸੰਗਤ ਉਹਨਾਂ ਨੂੰ ਹਥਿਆਰ ਬਣਾ ਕੇ ਜੰਗ ਯੁੱਧ ਵੀ ਕੀਤਾ। ਸੋ ਮਾਵਾਂ ਦੀ ਬੜੀ ਕੁਰਬਾਨੀ, ਸਾਧ ਸੰਗਤ ਪੰਥ ਵਿੱਚ ਬੜੀ ਕੁਰਬਾਨੀ ਹੈ। ਸੋ ਇਸ ਕਰਕੇ ਕਲਗੀਧਰ ਪਾਤਸ਼ਾਹ ਇੱਥੇ ਮਾਤਾ ਜੀ ਜਿਹੜੇ ਨੇ ਕਹਿੰਦੇ ਮੇਰਾ ਹੁਣ ਦਿਲ ਦੇ ਲੱਗਿਆ ਰਹੇਗਾ, ਇਹ ਨਜ਼ਰ ਨਹੀਂ ਆ ਰਿਹਾ ਤੁਹਾਨੂੰ।
1: ਰਹੋ ਇਕਾਂਕੀ ਸਦਾ ਉਦਾਸ,
0: ਕਹਿੰਦੇ ਮੈਂ ਕੱਲੀ ਰਹਿੰਦੀ ਹਾਂ, ਕੱਲੀ ਦਾ ਜਿਹੜਾ ਕਾਰਨ ਹੈ ਉਸ ਕਰਕੇ ਮੈਂ ਉਦਾਸ ਰਹਿੰਦੀ ਹਾਂ।
1: ਨੰਦਨ ਨਹਿ ਪਤ ਹੈ ਪਾਸ,
0: ਕਹਿੰਦੇ ਨਾ ਮੇਰੇ ਕੋਲ ਮੇਰਾ ਕੋਈ ਪੁੱਤਰ ਹੈ ਤੇ ਜਿਹੜਾ ਮੇਰਾ ਪਤੀ ਹੈ ਉਹ ਵੀ, ਤੁਸੀਂ ਵੀ ਕਿਹੜਾ ਸਾਡੇ ਕੋਲ ਰਹਿੰਦੇ ਹੋ, ਤੁਸੀਂ ਵੀ ਸੰਗਤ ਦੀ ਯਾਤਰਾ

0: ਰਹਿੰਦੇ ਹੋ, ਸੰਗਤਾਂ ਦੇ ਉਧਾਰਦੇ ਰਹਿੰਦੇ ਹੋ।
1: ਕੇਤਕ ਚਿਰ ਮਹਿ ਬਹੁਰ ਬਖਾਨੀ,
0: ਕਹਿੰਦੇ ਕੇਤਕ ਚਿਰ ਮਹਿ, ਕਹਿੰਦੇ ਮੈਂ ਕਿਹੜਾ ਕੋਈ ਤੁਹਾਨੂੰ ਕਦੇ ਕੋਈ ਹੋਰ ਵਚਨ ਕੀਤਾ।
1: ਦੁਖ ਆਤੁਰ ਕੀ ਬਿਨਾ ਨਾ ਮਾਨੀ,
0: ਕਹਿੰਦੇ ਮੇਰੇ ਦੁਖੀ ਮਨ ਦੀ ਤੁਸੀਂ ਬੇਨਤੀ ਜਿਹੜੀ ਹੈ ਇਹ ਮੇਰੇ ਪਤੀ ਪਰਮੇਸ਼ਰ ਜੀ ਤੁਸੀਂ ਮੰਨਣੀ ਨਹੀਂ, ਮੰਨੀ ਨਹੀਂ ਹੈ।
1: ਰਾਵਰ ਬਿਨਾ ਇਕਾਂਗੀ ਸੀ,
0: ਕਹਿੰਦੇ ਮੈਂ ਆਪ ਜੀ ਤੋਂ ਬਿਨਾ ਇਕੱਲੀ ਹੀ ਇੱਥੇ ਰਹਿੰਦੀ ਹਾਂ।
1: ਪਰਮ ਕਸ਼ਟ ਮਹਿ ਕਿਸ ਵਿਧ ਜੀ,
0: ਕਹਿੰਦੇ ਇਸ ਵੱਡੇ ਕਸ਼ਟ ਵਿੱਚ ਮੈਂ ਕਿੱਦਾਂ ਜ਼ਿੰਦਗੀ ਬਤੀਤ ਕਰਾਂਗੀ।
1: ਵਿਚਾਰਤ ਹੋ ਮਮ ਹਾਲ,
0: ਕਹਿੰਦੇ ਆਪ ਜੀ ਮੇਰੇ ਹਾਲ ਨੂੰ ਕਿਉਂ ਨਹੀਂ ਵਿਚਾਰਦੇ। ਮਾਤਾ ਜੀ ਕਲਗੀਧਰ ਪਾਤਸ਼ਾਹ, ਕਿਉਂਕਿ ਸਾਧ ਸੰਗਤ ਜੀ ਫਿਰ ਵੀ ਪਤੀ ਪਤਨੀ ਦਾ ਰਿਸ਼ਤਾ ਹੈ, ਇੱਦਾਂ ਤਾਂ ਜਿਵੇਂ ਆਪਾਂ ਵੀ ਕਈ ਵਾਰ ਜਿਹੜੀ ਇਸਤਰੀਆਂ ਨੇ ਆਪਣੇ ਪਤੀ ਦੇ ਨਾਲ ਲੜਾਈ ਭਾਵੇਂ ਨਾ ਲੜਨ ਪਰ ਪਿਆਰ ਦੇ ਵਿੱਚ ਮਿਹਣੋ ਮਿਹਣੀ ਆਪਾਂ ਹੋ ਹੀ ਜਾਂਦੇ ਹਾਂ, ਲੜੀਏ ਭਾਵੇਂ ਨਾ ਪਰ ਪਿਆਰ ਦੇ ਵਿੱਚ ਤਾਂ ਕਹਿ ਲੈਂਦੇ ਹਾਂ। ਇਸ ਤਰ੍ਹਾਂ ਮਾਤਾ ਜੀ ਵੀ ਉਹ ਪਿਆਰ ਦੇ ਵਿੱਚ ਸਾਧ ਸੰਗਤ ਦੀ ਕਲਗੀਧਰ ਪਾਤਸ਼ਾਹ ਦੇ ਨਾਲ ਬੋਲ ਕਰਦੇ ਨੇ ਵੀ ਕਿਉਂ ਨਾ ਵਿਚਾਰੋ ਮੇਰਾ ਹਾਲ, ਤੁਸੀਂ ਕਿਉਂ ਨਹੀਂ ਵਿਚਾਰ

0: ਉਦਾਰਾ ਕਹਿੰਦੇ ਇਹਦਾ ਜਿਹੜਾ ਦੁੱਖ ਹੈ ਆਤੁਰ ਕਹਿੰਦੇ ਹੁਣ ਬੜੀ ਇਸ ਸਮੇਂ ਉਦਾਰ ਬੜਾ ਭਾਰੀ ਦੁੱਖ ਇਹਦੇ ਮਨ ਵਿੱਚ ਇਕੱਲੇ ਰਹਿਣ ਦਾ ਹੈ
1: ਸਮਝਾਈ ਸਮਝਾ ਨਾ ਅਜਾਨੀ
0: ਕਹਿੰਦੇ ਮੈਂ ਇਹਨੂੰ ਜਿੰਨਾ ਮਰਜ਼ੀ ਹੁਣ ਸਮਝਾ ਲਵਾਂ ਇਹ ਹੁਣ ਇਸ ਸਮਝ ਵਿੱਚ ਨਹੀਂ ਆ ਸਕਦੀ ਇਹ ਅਜਾਨ ਹੋ ਗਈ ਹੈ
1: ਬਾਰਕ ਪਾਰਕ ਚਹਿਸ ਮਹਾਨੀ
0: ਕਹਿੰਦੇ ਇਸ ਕਰਕੇ ਇਹ ਹੁਣ ਜਿਹੜਾ ਬਾਲਕ ਹੈ ਇਹਨੂੰ ਪਾਲਕ ਪੁੱਤਰ ਬਣਾ ਕੇ ਆਪਣੇ ਕੋਲ ਰੱਖਣਾ ਚਾਹੁੰਦੀ ਹੈ ਉਸ ਵੇਲੇ ਫਿਰ ਕਲਗੀਧਰ ਪਾਤਸ਼ਾਹ ਕਹਿੰਦੇ ਕੋਈ ਗੱਲ ਨੀ ਇਹਨੂੰ ਲੈ ਕਰਕੇ ਤੁਸੀਂ ਪਾਲਣਾ ਕਰੋ
1: ਵੱਡੇ ਦੇਹ ਸੰਤਾਪ
0: ਕਹਿੰਦੇ ਪਰ ਇਸ ਗੱਲ ਨੂੰ ਧਿਆਨ ਚ ਰੱਖਣਾ ਕਰਨਾ ਹੈ ਜਦੋਂ ਇਹ ਵੱਡਾ ਹੋ ਜਾਵੇਗਾ ਆਪ ਜੀ ਨੂੰ ਬੜਾ ਭਾਰੀ ਸੰਤਾਪ ਦੇਵੇਗਾ ਇਹ ਵੱਡਾ ਹੋ ਜਾਵੇਗਾ ਇਹ ਆਪ ਜੀ ਨੂੰ ਬਹੁਤ ਭਾਰੀ ਦੁੱਖ ਦੇਵੇਗਾ
1: ਅਜੀਤ ਸਿੰਘ ਕੀ ਅਨੁਹਾਰੀ
0: ਕਹਿੰਦੇ ਉਸ ਵੇਲੇ ਸੁੱਤ ਅਜੀਤ ਸਿੰਘ ਵੱਡੇ ਸਪੁੱਤਰ ਕਲਗੀਧਰ ਮਹਾਰਾਜ ਜੀ ਦੇ
1: ਨਿਕਟ ਬਿਠਾਇਓ ਪਿਖ ਸੁਖ ਬਹਾਰੀ
0: ਉਹਨੂੰ ਆਪਣਾ ਅਜੀਤ ਸਿੰਘ ਜਾਣ ਕਰਕੇ ਮਾਤਾ ਜੀ ਨੇ ਆਪਣੇ ਕੋਲ ਬਿਠਾਉਣਾ ਕੀਤਾ ਹੈ
1: ਆਏ ਸਲੇਹਿਤ ਪਾਰਨ
0: ਕਲਗੀਧਰ ਪਾਤਸ਼ਾਹ ਜੀ ਦੀ ਫਿਰ ਆਗਿਆ ਲੈ ਕਰਕੇ ਮਾਤਾ ਜੀ ਨੇ ਉਹਦਾ ਪਾਲਣ ਪੋਸ਼ਣ ਸ਼ੁਰੂ ਕੀਤਾ
1: ਨਾਮ ਉਚਾਰਨ
0: ਕਹਿੰਦੇ ਉਸ ਵੇਲੇ ਫਿਰ ਆਪਣੇ ਪੁੱਤਰ ਦਾ ਨਾਮ ਰੱਖਣਾ ਕੀਤਾ
1: ਪਾਲਕ ਪਹਾ ਅਜੀਤ ਸਿੰਘ
0: ਕਹਿੰਦੇ ਮੇਰਾ ਪਾਲਕ ਪੁੱਤਰ ਅਜੀਤ ਸਿੰਘ ਹੋਵੇਗਾ
1: ਤੇ ਲਯੋ ਹਰਖ ਮਹਿ ਹੋਏ
0: ਕਹਿੰਦੇ ਸਿੱਖ ਤੇ ਉਹ ਸਿੱਖ ਜਿਹੜਾ ਪਰਿਵਾਰ ਸੀ ਉਹਨਾਂ ਕੋਲੋਂ ਬੜੇ ਹਰਖ ਬੜੇ ਖੁਸ਼ੀ ਦੇ ਨਾਲ ਉਸ ਪੁੱਤਰ ਨੂੰ ਲੈਣਾ ਕੀਤਾ ਹੈ
1: ਸਾਹਿਬ ਦੇਵੀ ਕੇ ਸਾਥ
0: ਉਸ ਵੇਲੇ

0: ਕਹਿੰਦੇ ਤੁਸੀਂ ਦੱਖਣ ਦੇਸਾ ਸਿੰਘ ਜੀ ਕਲਗੀਧਰ ਪਾਤਸ਼ਾਹ ਨੇ ਆ ਜਿਸ ਧਰਤੀ ਤੇ ਤੁਸੀਂ ਬੈਠੇ ਹੋ ਜਿੱਥੇ ਕਲਗੀਧਰ ਪਾਤਸ਼ਾਹ ਨੇ ਰਾਜ ਭਾਗ ਲਾਏ ਨੇ ਅਬ ਚਲ ਨਗਰ ਗੋਬਿੰਦ ਗੁਰੂ ਕਾ ਸਾਧ ਸੰਗਤ ਜੀ ਇਸ ਧਰਤੀ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਫਿਰ ਚਾਲੇ ਪਾਉਣੇ ਸੀ ਸਾਧ ਸੰਗਤ ਉਧਾਰ ਕਰਨਾ ਸੀ ਇੱਥੇ ਇਹਨੂੰ ਦੁਨੀਆ ਦੀ ਉਹ ਧਰਤੀ ਬਣਾਉਣਾ ਸੀ ਸਾਧ ਸੰਗਤ ਜਿੱਥੇ ਆ ਕੇ ਮੈਂ ਨਾ ਕਈ ਵਾਰ ਸੁਭਾਵਿਕ ਬਚਨ ਕਰਦਾ ਹੁੰਦਾ ਜਿੰਨੇ ਵੀ ਚਲੋ ਧਾਰਮਿਕ ਅਸਥਾਨ ਸਭ ਸਤਿਕਾਰਤ ਨੇ ਸਾਧ ਸੰਗਤ ਜੀ ਆਪਾਂ ਸ਼੍ਰੀ ਹਰਿਮੰਦਰ ਸਾਹਿਬ ਜਾਂਦੇ ਹਾਂ ਅਤੇ ਉੱਥੇ ਵੀ ਅੰਮ੍ਰਿਤਸਰ ਸਾਹਿਬ ਉੱਥੇ ਮੱਥਾ ਤਾਂ ਟੇਕਦੇ ਹਾਂ ਪਰ ਬਹੁ ਗਿਣਤੀ ਵਿੱਚ ਆਪਾਂ ਪਿਕਨਿਕ ਵਾਲਾ ਹਿਸਾਬ ਬਣਾ ਲੈਂਦੇ ਹਾਂ ਇੱਧਰ ਘੁੰਮ ਲਿਆ ਉੱਧਰ ਘੁੰਮ ਲਿਆ ਹੋਰ ਸਥਾਨਾਂ 'ਤੇ ਜਾਂਦੇ ਹਾਂ ਸ਼੍ਰੀ ਅਨੰਦਪੁਰ ਸਾਹਿਬ ਜਾਂਦੇ ਹਾਂ ਉੱਧਰੋਂ ਚਲੋ ਜੀ ਪਹਾੜਾਂ 'ਚ ਘੁੰਮ ਆਉਂਦੇ ਹਾਂ ਕਿਤੇ ਹੋਰ ਸਥਾਨਾਂ 'ਤੇ ਵੀ ਜਾਂਦੇ ਹਾਂ ਅਤੇ ਸਾਧ ਸੰਗਤ ਆਪਾਂ ਘੁੰਮਣ ਦਾ ਸਥਾਨ ਬਣਾ ਲੈਂਦੇ ਹਾਂ ਪਰ ਸਾਧ ਸੰਗਤ ਮੈਂ ਕਹਿੰਦਾ ਕੈਸੀ ਹੈ ਵਿਲੱਖਣ ਧਰਤੀ ਹੈ ਸਾਧ ਸੰਗਤ ਇਹ ਦੱਖਣ ਦੀ ਧਰਤੀ ਸ਼੍ਰੀ ਹਜ਼ੂਰ ਸਾਹਿਬ ਦੀ ਧਰਤੀ ਸਾਧ ਸੰਗਤ ਨੇੜੇ ਤੇੜੇ ਕੋਈ ਇੱਦਾਂ ਦਾ ਥਾਂ ਹੀ ਨਹੀਂ ਜਿੱਥੇ ਘੁੰਮਣ ਦਾ ਇਹਨੂੰ ਟਿਕਾਣਾ ਬਣਾਇਆ ਜਾਵੇ ਇੱਥੇ ਤਾਂ ਬਸ ਕਮਰੇ 'ਚ ਕਮਰੇ ਤੋਂ ਸੱਚਖੰਡ ਸੱਚਖੰਡ ਤੋਂ ਲੰਗਰ ਲੰਗਰ ਤੋਂ ਕਮਰੇ ਕਮਰੇ ਤੋਂ ਫਿਰ ਸੱਚਖੰਡ ਸਾਧ ਸੰਗਤ ਇਹ ਉਹ ਧਰਤੀ ਹੈ ਹੋਰ ਕਿਤੇ ਜਾਣ ਦਾ ਮਨ ਹੀ ਨਹੀਂ ਕਰਦਾ ਸੋ ਸਾਧ ਸੰਗਤ ਕਲਗੀਧਰ ਪਾਤਸ਼ਾਹ ਜੀ ਨੇ ਮਾਤਾ ਸਾਹਿਬ ਦੇਵਾ ਜੀ ਨੂੰ ਬੇਨਤੀ ਕੀਤੀ ਹੈ ਵੀ ਤੁਸੀਂ ਦੱਖਣ ਦੇਸ਼ ਵਾਲੇ ਪਾਸੇ ਅਸੀਂ ਜਾਣਾ ਹੈ ਤੁਸੀਂ ਦੱਖਣ ਦੇਸ਼ ਕੀ
1: ਕਰੋਗੇ
0: ਕਹਿੰਦੇ ਸਕਲ ਤੁਸੀਂ ਇੱਥੇ ਬੜੇ ਸੁੱਖ ਦੇ ਨਾਲ ਤੁਸੀਂ ਇੱਥੇ ਰਹਿ ਰਹੇ ਹੋ ਤੇ ਬੜੇ ਸੁੱਖਾਂ ਦੇ ਨਾਲ ਤੁਸੀਂ ਇੱਥੇ ਰਹਿਣਾ ਕਰੋ
1: ਪੂਜਾ ਹੈ ਪਹੁੰਚ ਸੰਗਤਾਂ ਸਾਰੀ
0: ਕਹਿੰਦੇ ਪੂਜਾ ਤੁਹਾਨੂੰ ਇੱਥੇ ਬੇਅੰਤ ਜਿਹੜੀ ਸਿੱਖ ਸੰਗਤ ਹੈ ਉਹ ਪੂਜਾ ਵਾਸਤੇ ਆਏਗੀ ਗੁਰੂ ਕੇ ਮਹਿਲ ਉਹ ਤੁਹਾਡੀ ਇੱਥੇ ਸਿੱਖੀ ਸੇਵਕੀ ਹੈ
1: ਦਿਨ ਪ੍ਰਤ ਗਮਨ ਨਰਕ ਸਮ ਕਹਾ
0: ਕਹਿੰਦੇ ਜੋ ਜਿਹੜਾ ਗਮਨ ਹੈ ਉਹ ਨਰਕ ਸਮ ਹੈ ਭਾਵ ਇਹ ਕਲਗੀਧਰ ਪਾਤਸ਼ਾਹ ਸਾਧ ਸੰਗਤ ਦੀ ਬਚਨ ਕਰ ਰਹੇ ਨੇ ਪਰ ਸਾਧ ਸੰਗਤ ਜਿਹੜੇ ਭਾਵਨਾ ਵਾਲੇ ਗੁਰੂ ਕੇ ਸਿੱਖ ਨੇ ਉਹ ਤੇ ਪੰਜਾਬੋਂ ਵੀ ਤੁਰ ਕੇ ਸ਼੍ਰੀ ਹਜ਼ੂਰ ਸਾਹਿਬ ਦੀ ਪਾਵਨ ਧਰਤੀ 'ਤੇ ਆਉਂਦੇ ਨੇ ਮੈਂ ਇੱਥੋਂ ਵੇਖਦਾ ਕਈ ਵਾਰ ਜਦੋਂ ਦੁਪਹਿਰ ਨੂੰ ਲੰਗਰ ਸਾਹਿਬ ਤੋਂ ਇੱਧਰ ਸਾਧ ਸੰਗਤ ਜੀ ਆਪਾਂ ਸਕਤ ਸੱਚਖੰਡ ਵਾਲੇ ਪਾਸੇ ਆਉਂਦੇ ਹਾਂ ਆਪਾਂ ਕਹਿੰਦੇ ਬੜੀ ਧੁੱਪ ਹੈ ਬੜੀ ਗਰਮੀ ਹੈ ਕਈ ਲੋਕ ਚਲੋ ਆਟੋ 'ਤੇ ਆ ਜਾਂਦੇ ਨੇ ਭੱਜੀ ਆਉਂਦੇ ਨੇ ਦੌੜੇ ਆਉਂਦੇ ਨੇ ਪਰ ਸਾਧ ਸੰਗਤ ਜੀ ਇਸ ਤਪ

0: ਇਹ ਭਾਵਨਾ ਕਰਨਗੇ ਅਤੇ ਪਰ ਮਹਾਰਾਜ ਮਾਤਾ ਸਾਹਿਬ ਦੇਵਾਂ ਨੂੰ ਕਹਿੰਦੇ ਨੇ ਵੀ ਦਿਨ ਪਰਾ ਜਿਹੜਾ ਤੁਰਨਾ ਹੈ ਨਰਕ ਦੇ ਸਮ ਜ਼ਿੰਦਗੀ ਤੁਸੀਂ ਕਿਉਂ ਬਤੀਤ ਕਰਨੀ ਹੈ?
1: ਕਹਿੰਦੇ
0: ਜਿਹੜੀ ਔਰਤ ਹੈ ਉਹਨੂੰ ਯਾਤਰਾ ਜਿਹੜੀ ਬੜੀ ਦੁੱਖ ਦਿੰਦੀ ਹੈ।
1: ਸਾਹਿਬ ਦੇਵੀ ਕਰ ਜੋਰੇ,
0: ਉਸ ਵੇਲੇ ਮਾਤਾ ਸਾਹਿਬ ਦੇਵਾਂ ਜੀ ਨੇ ਦੋਵੇਂ ਹੱਥ ਜੋੜ ਕਰਕੇ ਕਲਗੀਧਰ ਪਾਤਸ਼ਾਹ ਦੇ ਸਨਮੁਖ
1: ਗਾਢੋ ਨੇਮ ਹੈ ਇਹ ਮਿਉ ਮੋਰੇ,
0: ਕਹਿੰਦੇ ਪਾਤਸ਼ਾਹ ਜੀ ਜਿਹੜਾ ਮੇਰਾ ਨੇਮ ਹੈ ਨਾ ਨੇਮ, ਕਹਿੰਦੇ ਉਹ ਕੀ ਹੈ? ਸਰਵਣ ਕਰੋ,
1: ਪੂਰਵ ਦਰਸ਼ਨ ਕਰੋ ਤੁਹਾਰਾ,
0: ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਾਤਾ ਜੀ ਕਹਿੰਦੇ ਮੇਰਾ ਇਹ ਡਾਢਾ ਜਿਹੜਾ ਨੇਮ ਹੈ ਪਾਤਸ਼ਾਹ ਜੀ ਉਹ ਇਹ ਹੈ ਵੀ ਸਭ ਤੋਂ ਪਹਿਲਾਂ ਮੈਂ ਤੁਹਾਡਾ ਦਰਸ਼ਨ ਕਰਦੀ ਹਾਂ,
1: ਪਦ ਬੰਦਨ ਤੇ ਅਚਾਉ ਆਹਾਰਾ,
0: ਕਹਿੰਦੇ ਸਭ ਤੋਂ ਪਹਿਲਾਂ ਮੈਂ ਤੁਹਾਡੇ ਪਾਵਨ ਚਰਨਾਂ ਤੇ ਨਮਸਕਾਰ ਕਰਦੀ ਹਾਂ ਤੇ ਬਾਅਦ ਵਿੱਚ ਮੈਂ ਪ੍ਰਸ਼ਾਦਾ ਛਕਦਾ। ਅੱਜ ਵੀ ਸਾਧ ਸੰਗਤ ਗੁਰੂ ਕੇ ਸਿੱਖ ਐਸੇ ਨੇ ਜਿਹੜੇ ਪਹਿਲਾਂ ਗੁਰੂ ਸਾਹਿਬ ਦੇ ਸਨਮੁਖ ਜਾ ਕੇ ਨਮਸਕਾਰ ਕਰਨਗੇ, ਉਸ ਤੋਂ ਬਾਅਦ ਜਾ ਕੇ ਉਹ ਪਾਣੀ ਦਾ ਘੁੱਟ ਆਪਣੇ ਅੰਦਰ ਲੰਘਾਣਗੇ। ਅਤੇ ਸਾਧ ਸੰਗਤ ਜੀ, ਮਾਤਾ ਸਾਹਿਬ ਦੇਵਾਂ ਜੀ ਨੇ ਇਹ ਜਿਹੜਾ ਬਚਨ ਕਲਗੀਧਰ ਪਾਤਸ਼ਾਹ ਦੇ ਨਾਲ ਕੀਤਾ, ਸੱਤ ਜਾਣੇ ਉਹ ਰਹਿੰਦੇ ਸਵਾਸਾਂ ਤੱਕ ਵੀ ਨਿਭਿਆ ਹੈ। ਜਦੋਂ ਮਾਤਾ ਜੀ ਕਲਗੀਧਰ ਪਾਤਸ਼ਾਹ ਇਸ ਧਰਤੀ 'ਤੇ ਸਾਧ ਸੰਗਤ ਸੱਚਖੰਡ ਗਮਨ ਕੀਤਾ ਪਾਤਸ਼ਾਹ ਨੇ, ਉਦੋਂ ਮਾਤਾ ਜੀ ਨੂੰ ਇਹ ਬਚਨ ਕੀਤਾ ਸੀ। ਮਾਤਾ ਜੀ ਨੇ ਜਦੋਂ ਵਿਰਾਗ ਕੀਤਾ ਸੀ ਵੀ ਮਹਾਰਾਜ ਮੈਂ ਤੁਹਾਡੇ ਦਰਸ਼ਨ ਕਿਵੇਂ ਕਰਾਂਗੀ, ਮੇਰਾ ਤਾਂ ਨੇਮ ਹੈ ਤੁਹਾਡੇ ਦਰਸ਼ਨ ਕੀਤੇ ਬਿਨਾਂ ਮੈਂ ਪ੍ਰਸ਼ਾਦਾ ਪਾਣੀ ਨਹੀਂ ਛਕਦੀ, ਤੁਸੀਂ ਕਹਿ ਰਹੇ ਹੋ ਮੈਂ ਸੱਚਖੰਡ ਗਮਨ ਕਰ ਰਿਹਾ। ਜਦੋਂ ਪਾਤਸ਼ਾਹ ਨੇ ਬਚਨ ਕੀਤਾ ਸੀ ਮਾਤਾ ਜੀ ਸਾਹਿਬ ਦੇਵਾਂ ਜੀ, ਜਦੋਂ ਤੁਸੀਂ ਅੰਮ੍ਰਿਤ ਵੇਲੇ ਨਿਤਨੇਮ ਕਰਕੇ ਪੰਜ ਸ਼ਸਤਰ ਦਿੱਤੇ ਮਾਤਾ ਨੂੰ, ਜਦੋਂ ਇਹਨਾਂ ਸ਼ਸਤਰਾਂ ਦੇ ਕੋਲ ਜਾ ਕੇ ਅਰਦਾਸ ਕਰਿਆ ਕਰੋਗੇ ਤੁਹਾਨੂੰ ਉਸ ਵੇਲੇ ਮੇਰੇ ਦਰਸ਼ਨ ਹੋਇਆ ਕਰਨਗੇ। ਗੱਜ ਕੇ ਆਖੋ ਸਤਨਾਮ ਸ੍ਰੀ
1: ਵਾਹਿਗੁਰੂ।
0: ਸੋ ਦੋ ਗੁਰੂ ਕੇ ਸਿੱਖ ਐਸੇ ਹੋਏ ਨੇ, ਇੱਕ ਮਾਤਾ ਜੀ ਇੱਕ ਭਾਈ ਗੁਰਬਖਸ਼ ਸਿੰਘ ਜੀ ਸਾਧ ਸੰਗਤ ਜੀ ਰਾਮਪੁਰ, ਉਹਨਾਂ ਨੂੰ ਗੁਰੂ ਸਾਹਿਬ ਦੇ ਜਦੋਂ ਸਰੀਰ ਕਰਕੇ ਸਾਧ ਸੰਗਤ ਦਰਸ਼ਨ ਹੁੰਦੇ ਰਹੇ ਨੇ। ਸੋ ਇਹ ਮਾਤਾ ਜੀ ਨੇ ਬਚਨ ਕੀਤਾ ਹੈ ਵੀ ਮਾਤਾ ਜੀ ਕਹਿੰਦੇ ਵੀ ਮੈਂ ਜਦੋਂ ਤੱਕ ਤੁਹਾਡੇ ਦਰਸ਼ਨ ਨਾ ਕਰ ਲਵਾਂ ਮੈਂ ਪ੍ਰਸ਼ਾਦਾ ਪਾਣੀ ਨਹੀਂ ਛਕਦੇ।
1: ਮਾਨੇ ਸੁਖ ਸਾਰੇ,
0: ਕਹਿੰਦੇ ਇਹਦੇ ਵਿੱਚ ਹੀ ਜਿਹੜੇ ਮੇਰੇ ਨੇ ਸੁੱਖ ਨੇ,
1: ਪਰਮ ਆਨੰਦ ਮਹਿ ਸੰਗ ਤੁਮਾਰੇ,
0: ਕਹਿੰਦੇ ਮੈਨੂੰ ਤਾਂ ਤੁਹਾਡੇ ਚਰਨਾਂ ਦੇ ਵਿੱਚ ਜਿਹੜਾ ਰਹਿਣਾ ਨਾ ਇਹੀ ਪਰਮ ਆਨੰਦ ਦੀ ਪ੍ਰਾਪਤੀ ਹੈ। ਇਹ ਮਾਤਾ ਸਾਹਿਬ ਦੇਵਾ ਜੀ ਦੇ ਬਚਨ ਹਨ।
1: ਮਨ ਬਿਕੈ ਨਹਿ ਸੰਕਟ ਕੋਈ,
0: ਕਹਿੰਦੇ ਮੈਨੂੰ ਯਾਤਰਾ ਦੇ ਵਿੱਚ ਤੁਰਨ ਦੇ ਵਿੱਚ ਕਿਸੇ ਪ੍ਰਕਾਰ ਦਾ ਮੈਨੂੰ ਕੋਈ ਸੰਕਟ ਨਹੀਂ, ਮੈਨੂੰ ਕੋਈ ਦੁੱਖ ਤਕਲੀਫ ਨਹੀਂ। ਦੁੱਖ ਇਹੀ ਹੈ ਸਾ ਕਿ ਜਿਹੜਾ ਮੈਂ ਤੁਹਾਡੇ ਤੋਂ ਵਿਛੜ ਜਾਵਾਂ। ਸਾ ਸੰਗਤ ਜਿਹੜੇ ਗੁਰੂ ਕੇ ਪਿਆਰੇ ਝੱਖੜ ਝਾਂਗੀ ਮੀਹੋ ਵਰਸੈ ਭੀ ਗੁਰ ਦੇਖਣ ਜਾਈ, ਸਾ ਸੰਗਤ ਉਹ ਨਹੀਂ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰੱਕੀ ਨਿਆਈ, ਤ੍ਰਿਖਾ ਨਾ ਉਤਰੈ ਸਾਂਤ ਨਾ ਆਵੈ ਬਿਨ ਦੇਖੇ ਗੁਰਦਰਬਾਰੇ ਜੀ। ਉਹ ਸਾ ਸੰਗਤ ਐਸਾ ਜਦੋਂ ਗੁਰੂ ਕੇ ਨਾਲ ਪ੍ਰੀਤ ਪੈ ਜੇ ਪਿਆਰ ਪੈ ਜੇ ਸੱਤ ਜਾਣੇ ਉਹ ਸਾਧ ਸੰਗਤ ਜੀ, ਉਦੋਂ ਫਿਰ ਇਹ ਨਿਸ਼ਾਨੀਆਂ ਪੈਦਾ ਹੋ ਜਾਂਦੀਆਂ ਨੇ। ਆਸ਼ਕਾਨਾ ਨੌ ਨਿਸ਼ਾਨੀ ਆਏ ਪਿਸਰ ਆਹੇ ਸਰਦੋ ਰੰਗ ਜਰਦੋ ਚਸ਼ਮ ਤਰ ਇੰਤਦਾਰੀ ਬੇਕਰਾਰੀ ਖੁਆਬਸ ਰਾਮ ਕਮ ਗੁਫਤਨੋ ਕਮ ਗੁਫਤਨੋ ਦਸਤ ਸਰ। ਇਹ ਵਿਛੋੜੇ ਦੀਆਂ ਨਿਸ਼ਾਨੀਆਂ ਨੇ, ਜਿੱਥੇ ਗੁਰੂ ਕੋ ਵਿਛੋੜਾ ਪੈ ਜੇ ਨਾ ਭੁੱਖ ਲੱਗੇ ਨਾ ਪਿਆਸ ਲੱਗੇ, ਮਨ ਵਿਰਾਗ ਦੇ ਵਿੱਚ ਰਹਿੰਦਾ ਸਾਧ ਸੰਗਤ ਜੀ, ਕਿਸੇ ਨਾਲ ਗੱਲ ਕਰਨ ਨੂੰ ਦਿਲ ਨਹੀਂ ਕਰਦਾ, ਇਹ ਗੁਰੂ ਕੇ ਸਿੱਖ ਦੀਆਂ ਨਿਸ਼ਾਨੀਆਂ ਜਿਹਦੇ ਅੰਦਰ ਪਿਆਰ ਪੈਦਾ ਹੋ ਜਾਵੇ। ਸੋ ਇਹ ਮਾਤਾ ਜੀ ਦੇ ਅੰਦਰ ਪਿਆਰ ਸੀ ਬਰਾਕ ਸੀ ਵੀ ਗੁਰੂ ਸਾਹਿਬ ਜੀ ਤੁਹਾਡੇ ਤੋਂ ਦੂਰ ਹੋ ਕੇ ਤਾਂ ਮੈਂ ਦੁਖੀ ਹੋ ਸਕਦੀ ਹਾਂ ਪਰ ਤੁਹਾਡੇ ਨਾਲ ਸਫ਼ਰ ਕਰਕੇ ਮੈਂ ਦੁਖੀ ਨਹੀਂ ਹੋਵਾਂਗੀ।
1: ਸੰਗ ਆਪ ਕੇ ਸਭ ਸੁਖ ਹੋਈ,
0: ਕਹਿੰਦੇ ਤੁਹਾਡੇ ਨਾਲ ਰਹਿਣਾ ਜਿਹੜਾ ਇਹ ਮੇਰੇ ਵਾਸਤੇ ਵੱਡਾ ਸੁਖ ਹੈ।
1: ਪੁਜਵਾਵਨ ਸੰਗਤ ਕੇ ਪਾਸ,
0: ਕਹਿੰਦੇ ਪੁਜਵਾਵਨ ਕਹਿੰਦੇ ਜਿਹੜਾ ਸੰਗਤ ਕੋਲ ਰਹਿ ਕੇ ਪੂਜਾ ਹੈ। ਕਹਿੰਦੇ ਤੁਹਾਡੇ ਕੋਲੋਂ ਮੈਨੂੰ ਦੂਰ ਹੋ ਕਰਕੇ ਇਸ ਚੀਜ਼ ਦੀ ਆਸਾ ਨਹੀਂ ਹੈ।
1: ਮਨ ਕੀ ਗਤ ਸਭ ਜਾਣਨ ਹਾਰੇ,
0: ਕਹਿੰਦੇ ਪਾਤਸ਼ਾਹ ਜੀ ਆਪ ਜੀ ਸਾਡੇ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਪਾਤਸ਼ਾਹ ਜੀ ਤੁਸੀਂ ਸਾਰਿਆਂ ਦੇ ਹਿਰਦੇ ਦੀ ਜਾਣਨ ਵਾਲੇ ਹੋ।
1: ਬਨਹਿ ਨ ਕਹਿਬੋ ਨਿਕਟ ਤੁਮਾਰੇ,
0: ਇਸ ਕਰਕੇ ਬਨਹਿ ਨ ਕਹਿਬੋ, ਇਸ ਕਰਕੇ ਮਹਾਰਾਜ ਜੀ ਇਹ ਕਹਿਣਾ ਬਣਦਾ ਹੀ ਨਹੀਂ ਤੁਹਾਨੂੰ ਵੀ ਤੁਹਾਡੇ ਨਿਕਟ ਰਹਾਂ, ਤੁਸੀਂ ਤਾਂ ਸਭ ਜਾਣਦੇ ਹੋ।
1: ਪਰਖ ਪ੍ਰੇਮ ਕੋ ਰੱਖ ਸਾਥ,
0: ਕਰਕੇ ਮਹਾਰਾਜ ਜੀ ਆਪ ਜੀ ਮੇਰੇ ਪ੍ਰੇਮ ਨੂੰ ਪਰਖ ਕਰਕੇ, ਜੇ ਪਰਖਣਾ ਕਰਨੀ ਚਾਹੁੰਦੇ ਹੋ ਨਾ ਮੇਰੇ ਪ੍ਰੇਮ ਦੀ ਪਰਖ ਕਰਕੇ ਮੈਨੂੰ ਨਾਲ ਰੱਖਣਾ ਕਰੋ, ਪਰਖ ਬੇਸ਼ੱਕ ਕਰ ਲਓ।

0: ਹੱਥਾਂ ਦੇ ਨਾਥ ਕਲਗੀਧਰ ਮਹਾਰਾਜ ਆਪ ਜੀ ਦੇ ਚਰਨਾਂ ਦੇ ਵਿੱਚ ਮੇਰੀ ਇਹ ਅਰਦਾਸ ਹੈ।
1: ਅਤਿਸ਼ੈ ਗੁਰੂ ਜਾਨੀ,
0: ਜਦੋਂ ਗੁਰੂ ਸਾਹਿਬ ਜੀ ਨੇ ਇਹ ਜਾਣਨਾ ਕੀਤਾ, ਦੀਨ ਮਨ ਹੋ ਕੇ ਮਾਤਾ ਜੀ ਨੇ ਬੇਨਤੀ ਕੀਤੀ, ਅਤਿਸ਼ੈ ਕਰਕੇ ਗੁਰੂ ਸਾਹਿਬ ਨੇ ਫਿਰ ਜਾਣਨਾ ਕੀਤਾ।
1: ਚਲਨ ਸੰਗ ਬੇਨਤੀ ਇਹ ਮਾਨੀ,
0: ਇਹ ਬੇਨਤੀ ਮਾਤਾ ਸਾਹਿਬ ਦੇਵਾਂ ਜੀ ਦੀ ਮੰਨ ਲਈ ਹੈ, ਠੀਕ ਹੈ ਤੁਸੀਂ ਨਾਲ ਚੱਲੋ।
1: ਸੰਗਤ ਮੈਂ ਸੁੰਦਰੀ ਕੋ ਛੋਰ,
0: ਉਸ ਵੇਲੇ ਫਿਰ ਭਰੀ ਸੰਗਤ ਦੇ ਵਿੱਚ ਦਿੱਲੀ ਸ਼ਹਿਰ ਦੇ ਵਿੱਚ ਸਾਹ ਸੰਗਤ ਜੀ, ਸਤਿਗੁਰੂ ਪਾਤਸ਼ਾਹ ਜੀ ਨੇ ਮਾਤਾ ਸੁੰਦਰ ਕੌਰ ਜੀ ਨੂੰ ਛੱਡ ਕਰਕੇ ਕਲਗੀਧਰ ਪਾਤਸ਼ਾਹ ਦੱਖਣ ਦੇਸ਼ ਵਾਲੇ ਪਾਸੇ ਮਹਾਰਾਜ ਜੀ ਨੇ ਚਾਲਾ ਪਾਉਣਾ ਕੀਤਾ ਹੈ।
1: ਵਿਖੇ ਬਹਾਦਰ ਸ਼ਾਹ,
0: ਇਸੇ ਇੰਨੇ ਨੂੰ ਸਾਧ ਸੰਗਤ ਜੀ ਫਿਰ ਬਹਾਦਰ ਸ਼ਾਹ ਜਿਹਦੇ ਉੱਪਰ ਕਲਗੀਧਰ ਵੀ ਸਾਧ ਸੰਗਤ ਜੀ ਇੱਕ ਬੇਨਤੀ ਕਰਦੇ ਵਾਂ, ਇਹ ਜਿਹੜਾ ਘਰ ਹੈ ਨਾ ਇਹ ਦਵੈਖ ਤੋਂ ਬਿਨਾਂ ਘਰ, ਇਸ ਘਰ ਦੇ ਵਿੱਚ ਦਵੈਸ਼ ਨਹੀਂ ਹੈ। ਜੇ ਸਾਧ ਸੰਗਤ ਦਵੈਸ਼ ਹੁੰਦਾ, ਉਹ ਔਰੰਗਜ਼ੇਬ ਜਿਹਨੇ ਕਲਗੀਧਰ ਪਾਤਸ਼ਾਹ ਦੇ ਪੁੱਤਰਾਂ ਨੂੰ ਨੀਹਾਂ 'ਚ ਚਿਣਾਇਆ, ਉਹ ਔਰੰਗਜ਼ੇਬ ਜਿਹਨੇ ਕਲਗੀਧਰ ਪਾਤਸ਼ਾਹ ਦੇ ਪੁੱਤਰਾਂ ਨੂੰ ਚਮਕੌਰ ਦੀ ਗੜੀ 'ਚ ਲੱਖਾਂ ਦੀ ਫੌਜ ਚਾੜੀ, ਅਤੇ ਉਹਦੇ ਪੁੱਤਰ ਨੂੰ ਸਾਧ ਸੰਗਤ ਜੀ, ਕਿਉਂਕਿ ਇੱਥੇ ਸਾਧ ਸੰਗਤ ਜੀ ਜਿਸ ਬੰਦੇ ਦਾ ਦੋਸ਼ ਹੈ ਨਾ ਉਸੇ ਬੰਦੇ ਨੂੰ ਸਜ਼ਾ। ਮੈਂ ਬੇਨਤੀ ਕਰਾਂ, ਜਦੋਂ 1984 ਵਿੱਚ ਸ਼੍ਰੀ ਹਰਿਮੰਦਰ ਸਾਹਿਬ ਦੇ ਉੱਪਰ, ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਸਾਧ ਸੰਗਤ ਜੀ ਅਟੈਕ ਹੁੰਦਾ ਨਾ, ਉਹ ਉਸ ਵੇਲੇ ਦੀ ਜਿਹੜੀ ਉਸ ਸਮੇਂ ਦੀ ਪ੍ਰਧਾਨ ਮੰਤਰੀ ਸੀ ਇੰਦਰਾ ਗਾਂਧੀ, ਸਾਧ ਸੰਗਤ ਸਿੱਖਾਂ ਨੇ ਉਹਦਾ ਨੁਕਸਾਨ ਕੀਤਾ। ਗੁਰੂ ਕੇ ਯੋਧਿਆਂ ਨੇ, ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ, ਭਾਈ ਕੇਹਰ ਸਿੰਘ ਜੀ ਨੇ, ਪਰ ਉਹਦੇ ਔਲਾਦ ਦਾ ਨੁਕਸਾਨ ਨਹੀਂ ਕੀਤਾ। ਅੱਜ ਤੱਕ ਉਹਦੀ ਔਲਾਦ ਨੂੰ ਸਾਧ ਸੰਗਤ ਜੀ ਕਿਸੇ ਨੇ ਕੁਝ ਨਹੀਂ ਕਿਹਾ। ਸੋ ਕਹਿੰਦੇ ਜਿਹੜਾ ਜਿਹਦੇ ਨਾਲ ਸਾਧ ਸੰਗਤ ਵੈਰ ਹੈ, ਜਿਹਨੇ ਪਾਪ ਕੀਤਾ ਉਹਨੂੰ ਦੰਡ ਮਿਲਣਾ ਚਾਹੀਦਾ। ਇਸ ਤਰ੍ਹਾਂ ਮਹਾਰਾਜ ਜੀ ਨੇ ਜਦੋਂ ਪਤਾ ਸੀ ਵੀ ਦੰਡ ਬਹਾਦਰ ਸ਼ਾਹ ਨੇ ਕੀਤਾ ਨਹੀਂ, ਫਿਰ ਸਾਧ ਸੰਗਤ ਉਹ ਗੁਰੂ ਸਾਹਿਬ ਜੀ ਦਾ ਸੰਗੀ ਬਣਿਆ, ਗੁਰੂ ਸਾਹਿਬ ਜੀ ਦੇ ਚਰਨਾਂ 'ਚ ਆਇਆ, ਅਤੇ ਗੁਰੂ ਸਾਹਿਬ ਜੀ ਨੇ ਉਹਨੂੰ ਆਪਣੀ ਸ਼ਰਨ ਦਿੱਤੀ। ਅਤੇ ਇੱਥੇ ਜਦੋਂ ਗੁਰੂ ਸਾਹਿਬ ਜੀ ਨੂੰ ਫਿਰ ਇਤਨੇ ਵਿਖੇ ਬਹਾਦਰ ਸ਼ਾਹ, ਉਸ ਵੇਲੇ ਬਹਾਦਰ ਸ਼ਾਹ ਰਾਜਾ ਉਹਨੇ ਆਪਣਾ ਅਰਦਲੀ, ਆਪਣਾ ਸਾਧ ਸੰਗਤ ਵਜ਼ੀਰ ਜਿਹੜਾ ਹੈ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਭੇਜਣਾ ਕੀਤਾ ਹੈ। ਉਸ ਵੇਲੇ ਅਕੋਰ ਜੋ ਪਦਾਰਥ, ਭੇਟਾ ਪ੍ਰਸ਼ਾਦ ਲਿਆਈਏ, ਨਾਰੀਅਲ ਦਾ ਪ੍ਰਸ਼ਾਦ ਲਿਆਈਏ, ਫੁੱਲਾਂ ਦਾ ਹਾਰ ਲਿਆਈਏ, ਰਮਾਲਾ ਸਾਹਿਬ ਲਈ ਕੋਈ ਨਾ ਕੋਈ ਭੇਟ ਗੁਰੂ ਦੇ ਚਰਨਾਂ 'ਚ ਲੈ ਕੇ ਆਉਂਦੇ ਹਾਂ। ਇਸੇ ਤਰ੍ਹਾਂ ਬਹਾਦਰ ਸ਼ਾਹ ਜੀ ਨੇ ਗੁਰੂ ਵਾਸਤੇ ਬਹੁਤ ਕੀਮਤੀ ਭੇਟਾਵਾਂ ਜਿਹੜੀਆਂ ਨੇ ਵਜ਼ੀਰ ਹੱਥ
1: ਭੇਜੀਆਂ।
0: ਉਸ ਵੇਲੇ ਫਿਰ ਉਸ ਵਜ਼ੀਰ ਦੇ ਸਾਰਾ ਬਿਰਤਾਂਤ ਗੁਰੂ ਸਾਹਿਬ ਜੀ ਦੇ ਸਨਮੁਖ ਦੱਸਣਾ ਕੀਤਾ।
1: ਜੀਤ ਸਲਤਨ ਕੋ ਪਾਏ,
0: ਕਹਿੰਦਾ ਮਹਾਰਾਜ ਬਹਾਦਰ ਸ਼ਾਹ ਜਿਹੜਾ ਜੰਗ ਹੈ ਆਪ ਜੀ ਦੀ ਅਸੀਸਾਂ ਦੇ ਨਾਲ ਜਿਹੜਾ ਉਹ ਰਾਜਾ ਬਣ ਗਿਆ ਹੈ। ਇਸ ਵੇਲੇ ਜਿਹੜਾ ਬਹਾਦਰ ਸ਼ਾਹ ਰਾਜਾ ਹੈ ਉਹ ਆਗਰਾ ਸ਼ਹਿਰ ਜਿਹੜਾ ਹੈ ਉੱਥੇ ਉਹਨੇ ਟਕਾ ਪੜਾ ਕੀਤਾ ਹੈ। ਆਪ ਜੀ ਦੀ ਜਿਹੜਾ ਬਚਨ ਹੈ, ਪ੍ਰਸੰਗ ਹੈ, ਉਹ ਨਿਤਾ ਪ੍ਰਤੀ ਆਪ ਜੀ ਦੀ ਜੋ ਬਖਸ਼ਿਸ਼ ਕਿਰਪਾ ਹੈ ਉਹ ਬਚਨ ਕਰਦਾ ਰਹਿੰਦਾ ਹੈ। ਇਸ ਕਰਕੇ ਪਾਤਸ਼ਾਹ ਜੀ ਉਹ ਆਪ ਜੀ ਨੂੰ ਮਿਲਣਾ ਚਾਹੁੰਦਾ ਹੈ, ਪ੍ਰਤੀਖਾ ਆਪ ਜੀ ਦੀ ਪ੍ਰਤੀਕਸ਼ਾ ਕਰ ਰਿਹਾ ਹੈ।
1: ਕਿਰਪਾ ਕਰੋ, ਨਿਜ ਦਰਸ ਦਿਖਾਵੋ,
0: ਮਹਾਰਾਜ ਜੀ ਆਪ ਜੀ ਕਿਰਪਾ ਕਰੋ, ਕਿਰਪਾ ਕਰਕੇ ਆਪਣੇ ਦਰਸ਼ਨ ਦਦਾਰ ਜਿਹੜੇ ਨੇ ਇਹ ਦਰਸ਼ਨ ਦਦਾਰ ਬਖਸ਼ਣਾ ਕਰੋ ਜੀ। ਤੇ ਆਪ ਜੀ ਆਪਣੇ ਕੋਮਲ ਬੋਲਾਂ ਦੇ ਨਾਲ, ਆਪਣੇ ਪਾਵਨ ਬਚਨਾਂ ਦੇ ਨਾਲ ਸਾਡੇ ਹਿਰਦਿਆਂ ਨੂੰ ਖਿੜਾਉਣਾ ਕਰੋ ਕਮਲ ਦੇ ਫੁੱਲਾਂ ਦੀ ਨਿਆਈ। ਗੁਰੂ ਸਾਹਿਬ ਜੀ ਨੇ ਉਸ ਵੇਲੇ ਕਿਹਾ ਭਾਈ ਕੋਈ ਗੱਲ ਨੀ, ਬਿਲਮ ਨਹਿ ਕਾਈ, ਕੋਈ ਦੇਰ ਨਹੀਂ ਲੱਗੇਗੀ। ਕਹਿੰਦੇ ਕੂਚ ਹੋਣ, ਉਸ ਵੇਲੇ ਫਿਰ ਗੁਰੂ ਸਾਹਿਬ ਨੇ ਕੂਚ ਹੋਣ ਵਾਸਤੇ ਜਿਹੜੀ ਤਿਆਰੀ ਹੈ ਸਾਧ ਸੰਗਤ ਜੀ ਉਹ ਤਿਆਰੀ ਕਰਾਉਣਾ ਕੀਤੀ ਹੈ, ਵੀ ਚਲੋ ਆਪਾਂ ਦੱਖਣ ਦੇਸ਼ ਵਾਲੇ ਪਾਸੇ ਚਾਲੇ ਪਾਈਏ।

0: ਉਸ ਵੇਲੇ ਸੁਣ ਅਮਰਾਵ ਜਿਹੜਾ ਵਜ਼ੀਰ ਸੀ ਸਤਿਗੁਰੂ ਪਾਤਸ਼ਾਹ ਜੀ ਦੇ ਕੋਲੋਂ ਬਚਨ ਸੁਣ ਕਰਕੇ ਕੀ ਕਹਿ ਰਿਹਾ ਹੈ,
1: ਆਪਕੇ ਬਹੁ ਅਨੁਰਾਗਾ,
0: ਕਹਿੰਦੇ ਆਪ ਜੀ ਦੇ ਨਾਲ ਜਿਹੜਾ ਬਹਾਦਰ ਸ਼ਾਹ ਰਾਜਾ ਉਹਦਾ ਬੜਾ ਭਾਰੀ ਪਿਆਰ ਹੈ,
1: ਤਉ ਸ਼ਰੀਅੰਤੇ ਡਰਪੰਤ,
0: ਕਹਿੰਦੇ ਪਰ ਉਹ ਜਿਹੜਾ ਹੈ ਤਉ ਸ਼ਰੀਏ ਸ਼ਰੀਆ ਦੇ ਵਿੱਚੋਂ ਜਿਹੜਾ ਡਰਪੰਤ ਸ਼ਰਾ ਕਰਕੇ ਡਰਦਾ ਹੈ, ਇਸ ਕਰਕੇ ਉਹ ਤੁਹਾਡੇ ਆਲੇ ਪਾਸੇ ਨਹੀਂ ਆ ਸਕਿਆ,
1: ਪਿਤਾ ਕੀ ਕਰੀ ਸੋ ਮਾਨੇ,
0: ਕਹਿੰਦੇ ਜਿਹੜੇ ਉਹਦੇ ਪਿਤਾ ਨੇ ਜੋ ਸ਼ਰਾ ਦੀ ਜੋ ਗੱਲਾਂ ਕੀਤੀਆਂ ਸੀ ਜੋ ਸਮੇਂ ਉਹ ਮੰਨਦਾ ਹੈ, ਕਹਿੰਦੇ ਉਹਦੇ ਕੋਲ ਬੜੇ ਸਿਆਣੇ ਜਿਹੜੇ ਟੂਣੇ ਟਾਮਣੇ ਕਰਨ ਵਾਲੇ ਜਿਹੜੇ ਉੱਥੇ ਨਜੂਮੀ ਜਿਹੜੇ ਨੇ ਸੈਂਕੜੇ ਸਿਆਣੇ ਉਹਦੇ ਨੇੜੇ ਤੇੜੇ ਨੇ, ਔਰੰਗਜ਼ੇਬ ਨੇ ਬੜਾ ਮਾਣ ਦੇ ਦੇ ਕੇ ਉਹਨਾਂ ਨੂੰ ਵਧਾਇਆ, ਬੜੇ ਸਿਆਣੇ ਉਹਦੇ ਨੇੜੇ ਰੱਖੇ,
1: ਜਿਹੜੇ
0: ਸਿਆਣੇ ਨੇ ਸਾਰੇ ਉਹਦੇ ਸਮੁਦਾਇ ਉਹਦੇ ਨੇੜੇ ਬੈਠੇ ਰਹਿੰਦੇ ਹਨ,
1: ਇਸ
0: ਕਰਕੇ ਉਹ ਸੰਕੋਚ ਕਰਦਾ ਹੈ ਮਹਾਰਾਜ ਜੀ ਇਹ ਬਚਨ ਕੀਤਾ ਵਜ਼ੀਰ ਨੇ, ਪਰ ਆਪ ਜੀ ਦਾ ਜਿਹੜਾ ਅਵਲੋਕਨ ਦਰਸ ਆਪ ਜੀ ਦਾ ਜਿਹੜਾ ਬੁਖਾਰ ਬਿੰਦ ਹੈ ਦਰਸ਼ਨ ਕਰਨਾ ਚਾਹੁੰਦਾ ਹੈ, ਵਜ਼ੀਰ ਨੇ ਦੋਵੇਂ ਹੱਥ ਜੋੜ ਕੇ ਜਿਹੜਾ ਬਚਨ ਕਲਗੀਧਰ ਪਾਤਸ਼ਾਹ ਦੇ ਚਰਨਾਂ ਚ ਕੀਤਾ ਹੈ,
1: ਸ੍ਰੀ ਪ੍ਰਭ ਸਿਰੇ ਪਾਵ ਤਿਸ ਦੀਨ,
0: ਉਸ ਵੇਲੇ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਨੇ ਫਿਰ ਉਹਨੂੰ ਸਿਰੋ ਪਾਓ ਸਾਧ ਸੰਗਤ ਜੀ ਜਿਹੜਾ ਸਿਰੋ ਪਾਓ ਦੇਣਾ ਕੀਤਾ ਹੈ, ਉਸ ਵੇਲੇ ਫਿਰ ਤਤਕਾਲ ਬੜੀ ਫਿਰ ਖੇਤੀ ਦੇ ਨਾਲ ਉਹ ਜਿਹੜਾ ਵਜ਼ੀਰ ਹੈ ਉੱਥੋਂ ਰੁਖਸਤ ਹੋਇਆ ਵਿਦਾ ਹੋਇਆ ਗੁਰੂ ਕੋਲੋਂ ਸਿਰੋ ਪਾਓ ਦੀ ਦਾਤ ਲੈ
1: ਕਰਕੇ
0: ਜਾ ਕਰਕੇ ਸ਼ਾਹ ਨੂੰ ਸਾਧ ਸੰਗਤ ਜੀ ਰਾਜੇ ਨੂੰ ਫਿਰ ਬੜੀ ਖੁਸ਼ੀ ਦੇ ਨਾਲ ਜਾ ਕੇ ਬਚਨ ਕੀਤਾ ਹੈ,
1: ਰਹਿਓ ਪ੍ਰਤੀਖਤ ਪ੍ਰਭ ਕੋ ਫੇਰ,
0: ਕਹਿੰਦੇ ਉਸ ਵੇਲੇ ਰਹਿਓ ਪ੍ਰਤੀਖਤ ਫਿਰ ਰਾਜਾ ਜਿਹੜਾ ਹੈ ਉਹ ਗੁਰੂ ਸਾਹਿਬ ਜੀ ਦਾ ਇੰਤਜ਼ਾਰ ਕਰ ਰਿਹਾ ਹੈ,
1: ਬੋਲਾਂ ਗੁਰ ਦਰਸ਼ਨ ਹੇਰਾ,
0: ਤੇ ਮਨ ਵਿੱਚ ਸੋਚਦਾ ਵੀ ਜਦੋਂ ਗੁਰੂ ਸਾਹਿਬ ਜੀ ਆਉਣਗੇ ਇੱਥੇ ਆ ਕੇ ਗੁਰੂ ਸਾਹਿਬ ਜੀ ਦੇ ਨਾਲ ਜਿਹੜੇ ਫਿਰ ਸਾਧ ਸੰਗਤ ਜੀ ਬਚਨ ਬਲਾਸ ਨੇ ਉਹ ਕਰਾਂਗੇ, ਇੱਥੇ ਸਾਧ ਸੰਗਤ ਜੀ ਜਿਹੜਾ ਅਧਿਆਇ ਹੈ ਇਤ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥੇ ਪ੍ਰਥਮ ਐਨ ਦਿੱਲੀ ਪ੍ਰਸੰਗ ਵਰਣਨ ਨਾਮ ਚਤੁਰ ਚਵਰਾਚਤੀ ਅੰਸੂ, ਸਾਧ ਸੰਗਤ ਜੀ ਜਿਹੜਾ ਅਧਿਆਇ ਹੈ ਇੱਥੇ ਸਮਾਪਤੀ ਹੈ, ਭਲਕੇ ਫਿਰ ਸਾਧ ਸੰਗਤ ਜੀ ਅਗਲੇ ਅਧਿਆਇ ਦੀ ਪ੍ਰਾਰੰਭਤਾ ਹੋਵੇਗੀ, ਸੋ ਇੰਨੀਆਂ ਕੁ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ, ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਨੀ, ਆਪਣੇ ਸਾਰਿਆਂ ਦੀ ਯਾਤਰਾ ਜਿਹੜੀ ਸਾਧ ਸੰਗਤ ਜੀ ਉਹ ਸਫਲੀ ਹੋਵੇ, ਜੋ ਵਿੱਦਿਆ ਦਾ ਅਤੇ ਮਹਾਂਪੁਰਖਾਂ ਨੇ ਸਾਧ ਸੰਗਤ ਜੀ ਵਿੱਦਿਆ ਪੜ੍ਹਾਈ ਹੈ ਉਹਦਾ ਪਠਨ ਕੀਤਾ ਹੈ ਉਸ ਵਿੱਦਿਆ ਦਾ ਅਭਿਆਸ ਕੀਤਾ ਹੈ, ਕਥਾ ਦਾ ਘਰ ਸਾਧ ਸੰਗਤ ਜੀ ਬਹੁਤ ਦੂਰ ਹੈ, ਕਥਾ ਤਾਂ ਸਾਧ ਸੰਗਤ ਕੋਈ ਜੀਵਨ ਵਾਲਾ ਨੇਮੀ ਜੀਵਨ ਵਾਲਾ ਸਾਧੂ ਪਿਆਰਾ ਜਿਹੜਾ ਹੈ ਉਹ ਸਾਧ ਸੰਗਤ ਕਥਾ ਦੀ ਵਿਚਾਰ ਕਰ ਸਕਦਾ ਹੈ, ਸਾਨੂੰ ਤਾਂ ਜੋ ਪੜ੍ਹਾਇਆ ਉਹ ਵਿੱਦਿਆ ਪੜ੍ਹਾਈ ਦਾ ਅਭਿਆਸ ਕਰਨ ਵਾਸਤੇ ਆਪ ਸੰਗਤਾਂ ਦੇ ਸਨਮੁੱਖ ਬੈਠੇ ਹਾਂ, ਬੋਲਦਿਆਂ ਵਿਚਾਰਦਿਆਂ ਕੋਲੋਂ ਸਾਧ ਸੰਗਤ ਕੋਈ ਵਾਧ ਘਾਟ ਹੋ ਗਈ ਹੋਵੇ ਖਿਮਾ ਦੇ ਜਾਚਕ ਹਾਂ, ਅੰਮ੍ਰਿਤ ਵੇਲੇ ਦੀ ਸਵੇਰੇ ਜੋ ਹਾਜ਼ਰੀ ਹੈ ਉਹ ਵੀ ਸਤਿਗੁਰੂ ਪਾਤਸ਼ਾਹ ਜੀ ਨੇ ਝੋਲੀ ਦੇ ਵਿੱਚ ਪਾਈ ਹੈ, ਅਰਦਾਸ ਕਰਨਾ ਗੁਰੂ ਸਾਹਿਬ ਆਪ ਸੇਵਾ ਲੈ ਲੈਣ, ਆਓ ਸਾਧ ਸੰਗਤ ਕੀਲੀਆਂ ਭਗਤੀਆਂ ਪੜ੍ਹ ਕੇ ਫਤਿਹ ਬੁਲਾਈਏ ਜੀ।

ਸਤਿ ਸ੍ਰੀ ਅਕਾਲ ਪੁਰਖ ਕਾ ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹਿਗੁਰੂ ਗੁਰੂ ਗਰੀਬ ਨਿਵਾਜ ਪਾਤਸ਼ਾਹ ਧੰਨ ਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਆਪ ਜੀ ਕੇ ਪਾਵਨ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਆਪ ਚੰਦ ਨਗਰ ਸਾਹਿਬ ਵਿਖੇ ਸੰਧਿਆ ਦੇ ਸਮੇਂ ਗੁਰ ਇਤਿਹਾਸ ਅਤੇ ਕਥਾ ਦੇ ਦੀਵਾਨ ਸਜੇ ਪਾਤਸ਼ਾਹ ਸਜੇ ਦੀਵਾਨਾਂ ਦੇ ਵਿੱਚ ਗੁਰਮਤਿ ਵਿਚਾਰਾਂ ਕਰਦੇ ਹਾਂ ਪਾਠੀ ਸਿੰਘ ਸਾਹਿਬਾਨਾਂ ਤੋਂ ਪਾਠ ਦੀ ਉਚਪਾਣੀ ਪੜ੍ਹਦੇ ਹਾਂ ਉਚਾਰਦਿਆਂ ਹੋਈਆਂ ਭੁੱਲਾਂ ਮੁਆਫ਼ ਕਰਨੀਆਂ ਆਈ ਹੋਈ ਸੰਗਤ ਦੀਆਂ ਤੇਰੇ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਕਦਮ ਕਦਮ ਲੇਖੇ ਵਿੱਚ ਲਾਉਣਾ ਦਰੋਂ ਕਰੋਂ ਗੁਰਸਿੱਖੀ ਨਾਮ ਦਾਤ ਬਾਣੀ ਬਾਣੀ ਕੀ ਦਾਤ ਸਿੱਖੀ ਕੀ ਦਾਤ ਅੰਮ੍ਰਿਤ ਵੇਲੇ ਕੀ ਦਾਤ ਬਖਸ਼ਿਸ਼ ਕਰਕੇ ਨਿਵਾਜਣਾ ਯਾਤਰਾ ਸਫਲ ਕਰਨੀ

Thank you.

0: की लगे भूख भूख
1: ਸਤਿਗੁਰ ਸ਼ਰਨ ਸੰਗਤ ਨਹੀਂ ਆਏ ਦੁਸ਼ਮਣ ਜੀ ਵੈਦ ਨਹੀਂ ਜੀ ਜਿਨ ਹਰਿ ਜਨ ਸਤਿਗੁਰ ਸੰਗਤ

ਸਾਹਿਬ ਫਤਿਹ ਸਿੰਘ ਜੀ ਪੰਜ ਪਿਆਰਿਓ ਚਾਲੀ ਮੁਕਤਿਓ ਸਰਬਤਰਿਓ ਸ਼ਹੀਦੋ ਸਿੰਘੋ ਮਰੀਦੋ ਸਚਿਆਰਿਓ ਪਿਆਰਿਓ ਸਭ ਥਾਈ ਹੋਏ ਸਹਾਇ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਧਰਮ ਹੇਤ ਸੀਸ ਦਿੱਤੇ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੇ ਸਲੋਕ ਮਹੱਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਤਿਸੇ ਅੱਗੇ ਨਾਨਕਾ ਖਲੈ ਕੀਚੇ ਅਰਦਾਸ ਸਰਬਤ ਸਮੂਹ

ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਦੇ ਬੋਲ ਬਾਲੇ ਬੋਲੋ ਜੇ ਖਾਲਸੇ ਜੀ ਦਾ ਮਨ ਨੀਵਾ ਮਤ ਉੱਚੀ ਮਤ ਪਤ ਕਾ ਰਾਖਾ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ ਦੇਗ ਤੇਗ ਫਤਿਹ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਖਾਲਸੇ ਜੀ ਨੂੰ ਨਾਮ ਦਾਨ ਸਿੱਖੀ ਦਾਨ ਗੁਰਮਤਿ ਦਾਨ ਬੁੱਧ ਵਿਵੇਕ ਰਹਿਤ ਰਿੱਛਾ ਦਾਨ ਖਾਲਸੇ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ ਸ੍ਰੀ ਗੱਠ ਦਰਸ਼ਨ ਦਦਾਰ ਮੇਲੇ ਬੋਲੋ ਜੇ ਸ੍ਰੀ ਅਕਾਲ ਤਖਤ ਸਾਹਿਬ ਜੀ ਬਾਬਾ ਅਟਲ ਜੀ ਸੰਤੋਖ ਸਰ ਜੀ ਵਿਵੇਕ ਸਰ ਜੀ ਰਾਮ ਸਰ ਜੀ ਕੌਲ ਸਰ ਜੀ ਤਰਨ ਤਾਰਨ ਜੀ ਤਪਿਆਣੇ ਜੀ ਖਡੂਰ ਸਾਹਿਬ ਜੀ ਗੁਰੂ ਕੀ ਬਾਵਲੀ ਸ੍ਰੀ ਗੋਇੰਦਵਾਲ ਸਾਹਿਬ ਜੀ ਦੇ ਇਸ਼ਨਾਨ ਦਰਸ਼ਨ ਦਦਾਰ ਮੇਲੇ ਬੋਲੋ ਜੇ ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮਾ ਸਾਹਿਬ ਜੀ ਧਮਤਾਣ ਜੀ ਮੁਕਤਸਰ ਸਾਹਿਬ ਜੀ ਪਾਉਂਟਾ ਸਾਹਿਬ ਜੀ ਤਖਤ ਪਟਨਾ ਸਾਹਿਬ ਹਰਿਮੰਦਰ ਦਿੱਲੀ ਮੈਂ ਸੀਸਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸੱਤੋ ਝੰਡਿਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੇ ਬਿਭੋਰ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣਮੋਚਨ ਜੀ ਨਾਨਕ ਮੱਤੇ ਜੀ ਤਿਲਕਮ ਜੀ ਜੀ ਨਾਨਕ ਜੀਰਾ ਜੀ ਸ਼ਿਕਾਰਗੜ੍ਹ ਜੀ ਹੀਰਾਗੜ੍ਹ ਜੀ ਮਾਤਾ ਸਾਹਿਬ ਦੇਵਾਂ ਜੀ ਸੰਗਤ ਸਾਹਿਬ ਜੀ ਮਾਲ ਟੇਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾਗੜ੍ਹ ਜੀ ਨਗੀਨਾਗੜ੍ਹ ਜੀ ਗੰਗਾ ਗੋਦਾਵਰੀ ਜੀ ਦੇ ਇਸ਼ਨਾਨ ਸਮੂਹ ਗੁਰਧਾਮਾਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੇ ਸਰਬਤ ਸਮੂਹ ਖਾਲਸੇ ਜੀ ਕੋ ਨਗਾਰਿਆਂ ਨਿਸ਼ਾਨ ਸਾਹਿਬਾਂ ਸੰਜਗਤ ਤਖਤ ਸੱਚਖੰਡ ਸ੍ਰੀ ਹਜੂਰ ਸ੍ਰੀ ਅਬਚਲ ਨਗਰ ਸਾਹਿਬ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੇ

ਮਹਾਰਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਅੰਮ੍ਰਿਤਮਈ ਸ਼ਬਦ ਬਾਣੀ ਕੀਰਤਨ ਚੌਂਕੀ ਸੋਦਰ ਰਹਿਰਾਸ ਸਾਹਿਬ ਜੀ ਦੀ ਅਰਦਾਸ ਭੂਲ ਚੂਕ ਮੁਆਫ ਕਰਨਾ ਪੜ੍ਹੀ ਸੁਣੀ ਬਾਣੀ ਸੱਚ ਖੰਡ ਵਿੱਚ ਪ੍ਰਵਾਨ ਕਰਨੀ ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨੀ ਕਾਰਜ ਰਾਸ ਕਰਨੀ ਯਾਤਰਾ ਸਫਲੀ ਕਰਨੀ ਸਿੱਖ ਪੜ੍ਹਦੇ ਸੁਣ

श्री साहेबा महाराजा श्री साहेबा।

ਗੁਰੂ ਸਾਹਿਬ ਜੀ ਬਾਤ ਸੰਗਤ ਜਾ ਰਹੀ ਹੈ, ਆਪ ਜੀ ਦਾ ਦਰਸ਼ਨ ਦਾ ਸ਼ਕ ਕੇ ਗੁਰੂ ਮਹਾਰਾਜ ਜੀ ਦਾ ਖੁਸ਼ੀਆਂ ਪ੍ਰਾਪਤ ਕਰੋ ਜੀ। ਬੋਲੇ ਬੋਲੇ।

वाहेगुरु।

0: ভাই ভাই ভাই ভাই ভাই ভাই ভাই ভাই ਮੈਂ ਜੇ ਵਾਜਾ ਮਿਲ
1: ਵਾਹਿਗੁਰੂ ਜੀ ਵਾਹਿਗੁਰੂ।

Thank you.